ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕੋ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ।

ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

तो राग गुजरी महला चौथा हर के जान सतगुर सतपुरखा बिनौ करो।

ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ

ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ।

ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਜਿ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ।

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ। ਤਮ ਸੰਸਾਰ ਚਰਨ ਲਗ ਕਰੀਐ, ਸਭ ਨਾਨਕ ਬ੍ਰਹਮ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜੰਮ ਕੇ ਦੂਤ ਨਾਏ ਤੇਰੈ ਛੱਡ ਜਾਹੇ ਭਉ ਜਲ ਬਿਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ।

ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਗੁਰੂ ਦੀ ਪਾਸ਼ਾ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਸਿਤਮ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਤਿਆ ਬਹਿਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਬੁੱਕ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਈ ਚਲਾਈ ਤੇ ਵਾਹ ਦੇ ਕੇ ਡਿੜ ਕੀਤਾ ਤੇ ਨਾ ਪਿਆਰ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚੱਟੀਆਂ ਤੇ ਚੜੇ ਆ ਰਹੇ ਨਚਰਾਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਥਾ ਸਤਸੰਗ ਨਿਭਾਇਆ ਤੇ ਨਵੀਂ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਤਿਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਚਰਿਆ ਦੇਹ ਤੇ ਕੀ ਫਤਿਹ ਬ੍ਰਿਜ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ

ਦਾਨ, ਵਿਵੇਕ ਦਾਨ, ਵਿਸ਼ਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਕੇ ਰਾਖੇ ਆਪ ਵਾਹਿਗੁਰੂ, ਗੁਰੂ ਗਰੀਬ ਨਿਵਾਜ ਪੰਦਰ ਸਦਾ ਸ਼ਾਇਦ ਦਿਓ, ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਣੇ ਪੰਥ ਨੂੰ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ, ਇਹ ਨਿਵਟੀਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ, ਧੰਨ ਧੰਨ ਗੁਰੂ ਗ੍ਰੰਥ ਦਾਸ ਜੀ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਦਾਨ ਰਾਸ, ਇਹ ਗਰੀਬ ਨਿਵਾਜ ਜੀ ਆਪਦੇ ਚਰਨ ਕਾਮਨਾ ਚਰਦਾਸ ਸਿੰਘ ਜੀ ਆਪਣੇ ਬਖਸ਼ਿਸ਼ ਕੀਤੀ ਹੈ, ਆਪਦੇ ਜਨਾ ਪਿੱਤਰ ਗੁਰਬਾਣੀ ਸੁਖਮਨ ਸਾਹਿਬ ਦੇ ਸੰਗੂਰ ਪਾਠ ਦਿੱਤਾ, ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸ਼ੋਰਦਾਰ ਰਹਿ ਰਾਜ ਸਾਹਿਬ ਦੇ ਪਾਠ ਕੀਤੇ ਨੇ, ਕਿਰਪਾ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਇਨਸਾਨੀ ਕਿਰਪਾਲਤਾ ਕਰੋ ਜੀ, ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਬਲ ਬੁੱਧੀ ਬਖਸ਼ਿਸ਼ ਕਰੋ, ਕਿਉਂ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸ਼ਾਦੀ ਦੇ ਗਿਆ ਤਿਆਰ ਕਰਕੇ ਹਾਜਰਤਾਰ ਆਪ ਦੀ ਭੋਗ ਲਾਓ, ਸੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ, ਬਖਸ਼ਿਸ਼ ਕਰੋ ਦਤਾਰ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ, ਕਿਰਪਾ ਕਰੋ ਗਰੀਬ ਨਿਵਾਜ ਆਪਦੀਆਂ ਬਖਸ਼ੀਆਂ ਦਾਤਾਂ ਜੋ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ, ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ, ਆਪਦੇ ਚਰਨਾਂ ਸੇਵਾ ਕਰ ਰਹੇ ਟਹਿਰੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਦੀ ਕਰੋ ਬਖਸ਼ੋ, ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ ਗਰੀਬ ਨਿਵਾਜ, ਕਿਰਪਾ ਕਰੋ ਜੀ, ਅੰਮ੍ਰਿਤ ਵੇਲੇ ਤੋਂ ਲੈ ਕੇ ਦਰਸ਼ਨ ਸਾਹਿਬ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰਦ ਤੇ ਮੁੜ ਪੇਟਾ ਬਣਾਓ, ਸ਼ੁਭਕਾਮਨਾ ਪੂਰਨ ਕਰੋ ਜੀ, ਗਰੀਬ ਨਿਵਾਜ ਆਪਣੇ ਕਿਰਪਾ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ, ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ, ਸ਼ੁਕਰੀਆ ਕਰਦੇ, ਬੇਅੰਤ ਮਾਇਆ ਬੇਅੰਤ ਕਿਰਪਾ ਅੱਛਾ ਜੀ, ਰਸਤਾ ਆਪ ਜੀ ਦੇ ਚਰਨਾਂ ਗਰੀਬ ਨਿਵਾਜ ਨਗਰਾਂ ਦੇ ਅੱਗੇ ਵਾਸਤੇ ਸੇਵਾ ਕਰ ਰਹੀਆਂ ਨੇ, ਬਖਸ਼ਿਸ਼ ਕਰੋ ਸਭ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ, ਭੇਟਾਵਾਂ ਪ੍ਰਵਾਨ ਕਰੋ, ਬਖਸ਼ਿਸ਼ ਕਰਦੇ ਕਮਾਈਆਂ ਸਭ ਕਰੋ ਕਾਰਜ ਵਾਜ ਬਖਸ਼ੋ ਜੀ, ਗੁਰੂ ਗਰੀਬ ਨਿਵਾਜ ਸੇਵਕਮ ਖਾਲਸਾ ਪੰਥ ਨੂੰ ਏਕ ਦਾ ਸਵਾਗ ਪਿਆਜ ਬਖਸ਼ ਕਰਕੇ ਸਤਿ ਦੋਏ ਦਾਲ ਬਖਸ਼ੋ, ਚਾਨਣ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਿੱਤਾਰ, ਹਰ ਮੈਦਾਨ ਜਵਾਨ ਫਤਿਹ ਬਖਸ਼ ਪਾਤਾ ਕਰੋ ਜੀ, ਗਰੀਬ ਨਿਵਾਜ ਦੂਰ ਦੁਰਾਡੇ ਘਰਾਂ 'ਚ ਬੈਠੀਆਂ ਲਾਈਵ ਖਤਾ ਕੀਤੀ ਸਰਵਣ ਕਰ ਰਹੀਆਂ ਸਾਰੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਦੇਖ ਕੇ ਲਾਓ ਤਾਰਾ ਆਪਣੇ ਕਿਰਪਾ ਕੀਤੀ ਸੰਗਤਾਂ ਨੂੰ ਤੋਂ ਬਖਸ਼ੇ, ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਦਾ ਸੰਗਤਾਂ ਮਾਇਆ ਪੇਟਾ ਖਾਲੀ ਚਰਨਾਂ ਪ੍ਰਵਾਨ ਕਰੋ, ਬਖਸ਼ ਕਰ ਸਭ ਦੀ ਕਮਾਈਆਂ ਸਵਰ ਕਰੋ ਕਾਰੋਬਾਰ 'ਚ ਵੱਧ ਮੁਦਾਰ, ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ, ਤਾਰ ਮਿਹਰਾਂ ਦੇ ਕਰਿਆ ਸੇਵਾ ਪ੍ਰਵਾਨ ਕਰੋ, ਭੁੱਲੋ ਚੁੱਕਣ ਵਾਲੀ ਬਖਸ਼ੋ, ਪਿੱਤਰ ਗੁਰਨਾਮ ਬਖਸ਼ਣ ਗ੍ਰੰਥ ਅੱਜ ਦੇ ਸ਼ਾਮ ਦੀ ਕਥਾ ਕੀ ਦੁਬਾਰਾ ਬਤਾਵਾ ਤੇ ਆ ਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਰਨਾਂ ਤੋਂ ਅੱਜ ਬਣਾਓ ਸ਼ੁੱਧ ਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਦਿੱਤਾਰ, ਕਈ ਪਿਆਰੇ ਮੇਰੇ ਜਿਹਨੇ ਮੇਰੇ ਆਪਦਾ ਨਾਮ ਦਿੱਤਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਤੇ ਜੋ ਪ੍ਰਭ ਕੋ ਮਿਲ ਬੋਚ ਹੈ, ਕੋਜ ਚੌਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ, ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾ ਜੋ ਸ਼ਰਦਾ ਕਰ ਸੇਵਦੇ, ਗੁਰੂ ਪਾਰੇ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੀਸ ਸੋ ਹਮਾਰੀ ਰਚਿਆ ਕਰੇ, ਗੁਰੂ ਕਲਗੀ ਧਾਰ ਜਗਦੀਸ਼ ਬੋਲੇ ਸੁਨਿਹਾਲ ਸਤਿ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਪਰ ਆਪਣੇ ਸਦਾ ਸਦਾ ਰੰਗ ਮਾਣ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੋ ਸਾਧ ਸੰਗਤ ਜੀ ਮਹਾਰਾਜ ਕਿਰਪਾ ਕੀਤੀ ਆਪ ਸੰਗਤ ਦੇ ਬੜੀ ਸ਼ਰਧਾ ਭਾਵ ਅਨੁਸਾਰ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਪੂਰਨ ਪਾਠ ਸਾਨੂੰ ਕੀਤੇ ਨੇ ਇਸ ਵੇਲੇ ਸਾਨੂੰ ਦੱਸਿਆ ਮੈਂ ਜਾਣਗੇ ਸੋ ਆਰੰਭ ਹੋ ਰਹੇ ਨੇ ਕਿ ਸੰਗ ਭਾਈ ਹਰਪ੍ਰੀਤ ਸਿੰਘ ਦਾ ਜੱਥਾ ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਤੇ ਨਾਲ ਸਿਮਰਨ ਦੁਆਰਾ ਅਫਸਰ ਸਿੰਘ ਕਰਮਾਰ ਸਾਹਿਬ ਚਰਨ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਸੋ 7 ਤੋਂ ਲੈ ਕੇ 7:45 ਤੱਕ ਕਥਾ ਹੋਵੇਗੀ। ਸੋ 7 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਰਿਸ਼ਪਾਲ ਸਿੰਘ ਦਾ ਜੱਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਾਰੇ ਡਿੱਗੀ ਉਹਦਾ ਆਨੰਦ ਮਾਣਿਆ ਅਤੇ ਸ਼ਾਮ ਦੇ ਸਾਰੇ ਕਥਕ ਗੀਤ ਵਾਸਤੇ ਨੂੰ ਕਰਕੇ ਜੀਵਨ ਦੀਆਂ ਕੜੀਆਂ ਸਫਲਾ ਕਰੋ। ਪਾਤਸ਼ਾਹ ਸੰਗਤ ਜੀ ਹਰਪ੍ਰੀਤ ਸਿੰਘ ਉਹਨਾਂ ਦੀ ਕੋਈ ਤਬੀਅਤ ਨਾ ਠੀਕ ਹੋਣ ਕਰਕੇ ਸਤਸੰਗ ਜੀ ਭਾਈ ਮਨਮੋਹਨ ਸਿੰਘ ਜੀ ਉਹਨਾਂ ਦੀ ਜਗ੍ਹਾ ਤੇ ਕੀਰਤਨ ਕਰ ਰਹੇ ਨੇ। ਸੋ ਭਾਈ ਸਾਹਿਬ ਨੇ ਸਤ ਦਾ ਕੀਰਤਨ ਕਰਨਾ। ਸੋ ਸਤਸੰਗ ਜੀ ਆਪਣੇ ਬੇਨਤੀ ਹੈ ਕਿ ਆਪ ਵੇਖਦੇ ਹੋ ਹਰ ਰੋਜ਼ ਕਿ ਜੋ ਨਾਥ ਥਾਲ ਸੋ ਥਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਦੇ ਵਿੱਚ ਸਤਸੰਗ ਜੀ ਬੇਅੰਤ ਖਰਚਾ ਹੋ ਰਿਹਾ। ਸੋ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਆਪਣੇ ਦਸਵੰਧ ਸਫਲ ਕਰਦੇ ਹਾਂ। ਸੰਗਤਾਂ ਨੇ ਮਾਇਆ ਪੇਟਾ ਕੀਤੀ ਹੈ ਰੁਬੜ ਪਾ ਕੇ ਹਨ ਸਤਸੰਗ ਜਿਨ੍ਹਾਂ ਦੇ ਨਾਲ ਅੱਜ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ ਮਾਇਆ ਪੇਟਾ ਨਹੀਂ ਕੀਤੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਬਣਦਾ ਦਸਵੰਧ ਕੱਢ ਕੇ ਮਾਰੇ ਚਰਨਾਂ ਦੀ ਪੇਟਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ ਆਪ ਨੂੰ ਬੇਨਤੀ ਹੈ ਕਿ 3 ਜੁਲਾਈ ਤੋਂ ਲੈ ਕੇ 5 ਤੱਕ ਨਾਮ ਅਭਿਆਸ ਹੋ ਰਿਹਾ ਗੁਰੂ ਘਰ ਅਲਰਟਸ ਜੋ ਸਿਆਣਿਆਂ ਦਾ ਬਾਲਗਾਂ ਦਾ ਸੋ ਚੱਲ ਰਿਹਾ 5 ਤੱਕ ਚੱਲੇਗਾ। ਸੋ ਸਤਸੰਗ ਦੀ ਬੇਨਤੀ ਹੈ ਕਿ ਕੱਲ੍ਹ ਵੀ ਪਰਸੋਂ ਜੀ ਗੁਰੂ ਹਾਲ ਦੀਆਂ ਭਾਨੀ ਕਿਰਪਾ ਕਰੋ। ਸਤਸੰਗ ਜੁਲਾਈ 4 ਨੂੰ ਇੰਡੀਪੈਂਡੈਂਟ ਡੇ ਅਨਾਸ਼ਾੜਾ ਜਿਸ ਦੇ ਵਿੱਚ ਸ਼ਾਮਾਂ ਤੱਕ ਕੀਰਤ ਬਾਜਦਾ ਉਹ ਸਪੈਸ਼ਲ ਤੌਰ 'ਤੇ ਹੋਵੇਗਾ। ਸਤਸੰਗ ਜੀ 5 ਜੁਲਾਈ ਨੂੰ ਹੈ ਫਾਊਂਡੇਸ਼ਨ ਸਟੋਨ ਹਰਿਮੰਦਰ ਸਾਹਿਬ ਦਾ। ਸੋ ਹਰਿਮੰਦਰ ਸਾਹਿਬ ਦਾ 5 ਤਰੀਕ ਨੂੰ ਸਤਸੰਗ ਜੀ ਨੀਂਹ ਪੱਤ ਰੱਖਿਆ ਗਿਆ ਸੀ ਕਿ ਗੁਰੂ ਸਾਹਿਬ ਨੇ ਸਾਡੇ ਵਾਸਤੇ ਮਹਾਨ ਬਖਸ਼ਿਸ਼ ਕੀਤੀ ਹੈ ਮਹਾਨ ਦੇਣ ਦਿੱਤੀ ਹੈ ਜਿਹੜੀ ਹਮੇਸ਼ਾ ਵਾਸਤੇ ਸਾਡੇ ਵਾਸਤੇ ਆਉਣ ਵਾਲੀਆਂ ਸੰਗਤਾਂ ਵਾਸਤੇ ਵੀ ਜੋ ਪੂਜਯ ਸਥਾਨ ਹੈ ਉਹ ਸਥਾਪਿਤ ਕੀਤਾ ਹੈ। ਅਸੀਂ ਉੱਥੋਂ ਮਹਾਨ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਸੋ ਗੁਰੂ ਸਾਹਿਬਾਂ ਦੇ ਕੋਟਨ ਕੋਟ ਧੰਨਵਾਦ ਨੇ। ਸਤਸੰਗ ਜੀ 9 ਜੁਲਾਈ ਨੂੰ ਹੈ ਸ਼ਹੀਦ ਦੀ ਭਾਈ ਮਨੀ ਸਿੰਘ ਜੀ ਦੀ ਅਵਸਰ ਸਿੰਘ ਜੀ ਆਪ ਸੰਗਤਾਂ ਹਾਜ਼ਰੀਆਂ ਪਰੋ ਅਤੇ ਅਸੀਂ ਸਾਰੇ ਉਹਨਾਂ ਦੀਆਂ ਬਖਸ਼ੀਆਂ ਦਾ ਧੰਨਵਾਦ ਕਰਕੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰੀਏ। ਸਤਸੰਗ ਜੀ 16 ਜੁਲਾਈ ਨੂੰ ਹੈ ਸੰਗਰਾਂਦ 7 ਦੇ ਮਹੀਨੇ ਦੀ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਅਤੇ ਸੰਗਤਾਂ ਨੂੰ ਬੇਨਤੀ ਹੈ ਸਤਸੰਗ ਜੀ ਕਿ ਆਓ ਜ਼ਰੂਰ ਹਾਜ਼ਰੀਆਂ ਭਰੋ 9ਵੇਂ ਮਹੀਨੇ ਜੀਆ ਚੜ੍ਹਨ ਅਤੇ ਸਾਰੇ ਮਹੀਨੇ ਦੀ ਚਾਢੀ ਕਲਾ ਵਾਸਤੇ ਸੁੱਖ ਸ਼ਾਂਤੀ ਵਾਸਤੇ ਸਾਰੇ ਸਤਸੰਗ ਜੀ ਮਿਲ ਕੇ ਮਾਰੇ ਚਰਨਾਂ 'ਚ ਅਰਦਾਸ ਕਰਨੀ ਹੈ। ਸੋ ਸਤਸੰਗ ਜੀ 13 ਜੁਲਾਈ ਤੋਂ ਲੈ ਕੇ 17 ਤੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ ਜਿਨ੍ਹਾਂ ਦੀ ਉਮਰ ਹੋਏਗੀ 6 ਸਾਲ ਤੋਂ ਲੈ ਕੇ 15 ਸਾਲ ਤੱਕ 6 ਤੋਂ ਲੈ ਕੇ 15 ਸਾਲ ਦੇ ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ। ਗੁਰਮਤਿ ਕੈਂਪ ਗੁਰਦੁਆਰੇ ਸਹਿਣ ਹੋ ਜੇ 13 ਤੋਂ ਲੈ ਕੇ 17 ਤੱਕ। ਸਤਸੰਗ ਜੀ 6 ਜੁਲਾਈ ਨੂੰ ਹੈ ਮੀਰੀ ਪੀਰੀ ਦਿਵਸ ਆਪ ਹਾਜ਼ਰੀਆਂ ਭਰੋ। 7 ਅਗਸਤ ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਹਾਜ਼ਰੀਆਂ ਭਰ ਕੇ ਆਪ ਗੁਰੂ ਸਾਹਿਬਾਂ ਦੇ ਇਸ ਪੁਰਬ ਨੂੰ ਮਨਾਉਣ ਵਾਸਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਸੰਗ ਜੀ 8 ਅਗਸਤ ਨੂੰ ਹੈ ਮੋਰਚਾ ਗੁਰੂ ਕੇ ਬਾਗ ਦਾ ਜਿਸ ਵਿੱਚ ਇਸ ਗੁਰੂ ਦੀਆਂ ਮੱਖੀਆਂ ਦਾਤਾਂ ਦਾ ਸਤਸੰਗ ਜੀ ਉਹਨਾਂ ਰੱਖਿਆ ਕਰਨ ਵਾਸਤੇ ਗੁਰਮਤਿ ਦੀ ਰੱਖਿਆ ਵਾਸਤੇ ਸਿੱਖ ਧਰਮ ਦੀ ਰੱਖਿਆ ਵਾਸਤੇ ਉਹ ਜਿਨ੍ਹਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਜ਼ਰੂਰ ਤਿਆਰੀਆਂ ਭੇਟ ਕਰੀਏ। ਹੁਣ ਭਾਈ ਸਾਹਿਬ ਤਿਆਰ ਨੇ ਕਿ ਦਰਮ ਕਰਨ ਲਈ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਚਰਨਾਂ ਨਾਲ ਸਾਡੀ ਸੁਰਤ ਜੋੜ ਦੇਣ। ਜਦੋਂ ਵੀ ਅਸੀਂ ਉਸਦੇ ਗੁਣਾਂ ਦਾ ਗਾਇਨ ਕਰਦੇ ਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ, ਖਾਲਸਾ ਦਮਦਮੀ ਟਕਸਾਲ ਵਾਲੇ, ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਰਵਣ ਕਰਾਉਣਗੇ ਜੀ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ

ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਜਿਨ੍ਹਾਂ ਦਸੰਦੜਿਆਂ ਦੁਰਮਤ ਵਈਐ ਮਿੱਤਰ।

ਮਨਮੁਖ ਦੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਚਵਰ ਛਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਮਿਹਰ ਦਾ ਸਦਕਾ ਹੈ। ਸੰਧਿਆ ਕਾਲ ਸਮੇਂ ਸਤੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਦਿਨ ਦੇ ਪਿਛਲੇ ਪਹਿਰ ਦੇ ਦੀਵਾਨ ਸਾਜ ਰਹੇ ਹਨ। ਅਲਾਹੀ ਬਾਣੀ ਦਾ ਨਿਤਨੇਮ ਔਰ ਅਲਾਹੀ ਬਾਣੀ ਦਾ ਕੀਰਤਨ ਸ਼ਰਵਣ ਕਰਕੇ ਆਪ ਲਾਹ ਪ੍ਰਾਪਤ ਕਰ ਰਹੇ ਸੀ। ਹਾਜ਼ਰੀਆਂ ਭਰ ਰਹੇ ਸਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਜੀ ਔਰ ਤਿੰਨਾਂ ਦਾ ਕੀਰਤਨੀ ਜਥਾ ਬਹੁਤ ਆਨੰਦ ਵਿੱਚ ਬਹੁਤ ਵੈਰਾਗ ਵਿੱਚ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ। ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨ ਆਵਨ ਨਾਨਕਿਆ ਵਿਚਾਰੇ। ਸੋਦਰ ਦੀ ਇਹ ਪੌੜੀ ਹੈ ਉਸਦਾ ਕੀਰਤਨ ਆਪ ਸ਼ਰਵਣ ਕਰ ਰਹੇ ਸੀ। ਤਿੰਨ ਪੌੜੀਆਂ ਹਨ ਸੋਦਰ ਦੀਆਂ, ਇੱਕ ਜਪਜੀ ਸਾਹਿਬ ਵਿੱਚ, ਇੱਕ ਸ੍ਰੀ ਰਹਿਰਾਜ ਸਾਹਿਬ ਵਿੱਚ, ਇੱਕ ਆਸਾ ਰਾਗ ਦੇ ਆਰੰਭ ਵਿੱਚ। ਤਿੰਨੇ ਪੌੜੀਆਂ ਦੇ ਵਿੱਚ ਕਾਫ਼ੀ ਪਾਠਾਂ ਦਾ ਅੰਤਰ ਹੈ, ਧਿਆਨ ਨਾਲ ਪੜ੍ਹੀਏ ਤਾਂ ਸਮਝ ਲੱਗੇਗੀ। ਔਰ ਤਿੰਨਾਂ ਦੇ ਉਚਾਰਨ ਦਾ ਸੱਚੇ ਪਾਤਸ਼ਾਹ ਜੀ ਦਾ ਵੱਖ ਵੱਖ ਸਥਾਨਾਂ ਦਾ ਜ਼ਿਕਰ ਹੈ। ਸਿੱਧਾਂ ਨਾਲ ਵਿਚਾਰ ਚਰਚਾ ਕਰਦਿਆਂ ਜਪਜੀ ਸਾਹਿਬ ਜੀ ਦੀ ਪੌੜੀ ਉਚਾਰਨ ਕੀਤੀ ਹੈ ਔਰ ਵੇਈ ਵਿੱਚ ਚੁੱਭਾ ਲਾ ਕੇ ਸੱਚੇ ਪਾਤਸ਼ਾਹ ਜੀ ਸੱਚਖੰਡ ਮੰਡਲਾਂ ਵਿੱਚ ਗਏ ਨੇ। ਉੱਥੇ ਪਰਮਾਤਮਾ ਦੇ ਸਨਮੁੱਖ ਮਹਾਰਾਜ ਨੇ ਸੋਦਰ ਵਾਲੀ ਪੌੜੀ ਉਚਾਰਨ ਕੀਤੀ ਹੈ, ਰਹਿਤ ਸਾਹਿਬ ਵਾਲੀ। ਔਰ ਜਦੋਂ ਸੱਚੇ ਪਾਤਸ਼ਾਹ ਪ੍ਰਗਟ ਹੋਏ ਵੇਈ ਵਿੱਚੋਂ, ਸੰਤ ਘਾਟ ਨਾਮ ਦਾ ਸਥਾਨ ਹੈ ਔਰ ਨਾ ਹਮ ਹਿੰਦੂ ਨਾ ਮੁਸਲਮਾਨ, ਮਹਾਰਾਜ ਨੇ ਫਰਮਾਇਆ। ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੇਬੇ ਨਾਨਕੀ ਜੀ ਦੇ ਘਰ ਗਏ, ਤਿਨ੍ਹਾਂ ਨੇ ਬਹੁਤ ਪਿਆਰ ਨਾਲ ਚਰਨਾਂ 'ਤੇ ਨਮਸਕਾਰ ਕੀਤੀ ਔਰ ਬਹੁਤ ਪਿਆਰ ਨਾਲ ਪ੍ਰਸ਼ਾਦ ਪਾਣੀ ਛਕਾਇਆ, ਬੇਨਤੀ ਕੀਤੀ ਮਹਾਰਾਜ ਸੱਚਖੰਡ ਦਾ ਨਜ਼ਾਰਾ ਕੈਸਾ ਸੀ, ਕੈਸਾ ਦਾਰ ਉਹ ਪਰਮਾਤਮਾ ਦਾ। ਤਾਂ ਗੁਰੂ ਨਾਨਕ ਦੇਵ ਜੀ ਨੇ ਤੀਸਰੀ ਪੌੜੀ ਜਿਹੜੀ ਹੈ ਆਸਾ ਰਾਗ ਵਾਲੀ 347 ਅੰਗ ਉੱਤੇ ਹੈ, ਉਸ ਸਮੇਂ ਉਚਾਰਨ ਕੀਤੀ ਹੈ। ਸੋ ਗੁਰੂ ਮਹਾਰਾਜ ਮਿਹਰ ਕਰਨ ਨੇ ਤਿੰਨ ਪੌੜੀਆਂ ਹਨ ਸੋਦਰ ਦੀਆਂ, ਤਿੰਨਾਂ ਦੇ ਵਿੱਚ ਹੀ ਪਾਠਾਂ ਦਾ ਬਹੁਤ ਸਾਰਾ ਭੇਦ ਹੈ, ਆਪਸ ਵਿੱਚ ਇੱਕ ਦੂਜੇ ਨਾਲ ਫਰਕ ਹੈ, ਗਲਤੀ ਨਹੀਂ ਫਰਕ ਹੈ। ਮਹਾਰਾਜ ਜੀ ਨੇ ਕੋਈ ਵੀ ਸ਼ਬਦ ਦੁਆਰਾ ਉਚਾਰਨ ਕੀਤਾ ਉਹ 'ਚ ਕੋਈ ਨਾ ਕੋਈ ਲਗਾ ਮਾਤਰਾ ਦਾ ਸਤਸੰਗ ਭੇਦ ਹੁੰਦਾ। ਸੋ ਗੁਰੂ ਮਹਾਰਾਜ ਮਿਹਰ ਕਰਨ ਕੀਰਤਨ ਸ਼ਰਵਣ ਕਰ ਰਹੇ ਸੀ। ਸੋ ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਨ ਦਾ, ਸਿਰਜਣਾ ਕਰਨ ਦਾ ਸ਼ੁਭ ਦਿਹਾੜਾ ਹੈ, ਵਿਚਾਰਾਂ ਕਰਾਂਗੇ। ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, 1244 ਅੰਗ ਉੱਤੇ ਅੱਜ ਦਾ ਸ਼ਬਦ ਹੈ, 17ਵੀਂ ਪੌੜੀ ਹੈ। ਪੌੜੀ ਉਚਾਰਨ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਔਰ 2 ਸਲੋਕ ਹਨ ਨਾਲ ਇਸ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ। ਸੋ ਰਸਨਾ ਕਰੀਏ ਪਵਿੱਤਰ ਪਿਆਰ।

मरण नमूरत पुष्या पुष्यी थे तनवार। जगत गुरु धन गुरु नानक देव जी सच्चे पातशाह जगत जलम दिन तारद ठारद जीवां नूं नाम बाणी दे लड़ लाउंदे आ, नाम दा छट्टा मारदे आ। सच्चे पातशाह जी एक दिन विराजमान ने एक अस्थान ते सिखां ने बेनती कीती, महाराज सच्चे पातशाह कुछ लोग वहमां भरमां विच पै के सियाणियां दे कोल जांदे ने, मुहूर्त कढाउंदे ने अज जाइए कि ना जाइए, आप कम करना करिए कि ना करिए, करना चाहिए कि नहीं करना चाहिए, कि जाना चाहिए कि नहीं जाना चाहिए, थित्तां वारां दा विचार करके तुरदे ने। ते मारे की आप जी दा ख्याल है, वैसे भी जदों असीं विचरदे हां ते कई वार संगत सवाल करदी है कि विआह शादी आदि बच्चियां दे सार्थ करदे हां, इच पंचकां दा ते जां गंढ साल आदि की चीजां कुछ ऐसियां, इहदा विचार करना चाहिए है? नहीं भाई, गुरमत च कोई विधान नहीं, कोई भी किसी तरह का वहम भरम गुरु महाराज जी ने सानू दसिया ही नहीं। खालसा खास कहावै सोई जाके हिरदे भरम नोई, भरम भेद ते रहे नजारा सो खाल सतगुरु हमारा। तो गुरु ग्रंथ साहिब का फरमान है सत्संगियो, थित्ती वार सेवे मुगद गवार। जब गुरु का सिख होके थित्तां ते वारां दी विचार करदा महामूर्ख बंदा हुंदा प्यारिओ। मैं नहीं कह रहा, गुरबाणी सच्चे पातशाह जी का फरमान, थित्ती वार सेवे मुगद गवार। इसलिए गुरु का सिख गुरु अगे अरदास करे, कोई भी कार्य आरंभ करना सच्चे पातशाह अगे अरदास करके कार्य आरंभ करे। तीने ताप निवारण हारा दुख हंता सुख रास, ताको बिघन न को लागे जाके प्रभ अगे अरदास। इस वास्ते इन्हां चीजां का गुरमत च कोई विधान नहीं। गुरु नानक देव जी ने बेनती की, महाराज कि इन्हां चीजां की कोई विचार करनी चाहिए है। तो गुरु जी कह लगे, मरन ना मूरत पुछया, भाई मरन लग्या केड़ा कोई थित वार पुछदा, केड़े वार जाना, ना जमदे समय थित्तां वारां दा कोई विचार, ना समय दा विचार, शाम नूं जन्म पिया, सवेरे जन्म पिया, दुपहरे जन्म पिया, ना मौत दा समा कोई विच्छा संगियो। फिर असी क्यों विचार करिए कि बारह बजे तो पहला भोग पाउणा जां बाद आ पाउणा, जी भोग बारह बजे तो बाद नहीं पाउणा खुशी दा, कई लड़ पैंदे ने भाईआं नाल। सत्संगी कोई गुरमत विच विचार नहीं। बड़ी वार चीज़ां दे उत्ते विचार चर्चा चली है, वह सिर्फ यह हुंदा है कि भैण भरा सज्जण मित्र जिहड़े दूर दराडे तो आ जाते हैं, सारे इकट्ठे हो जाते हैं सोक दे समय उत्ते, फिर अपने घरों नूं टाइम सिर चले जाते हैं। जो वाहिगुरु ने नहीं ये बनाई चीज़, मर लग्या कोई थितवार समा है ही नहीं, जन्म लग्या है ही नहीं, कोई सवेरे अमृत वेले जाम पिया कोई बारह बजे के, कोई एक कोई दो बजे कोई तीन बजे, तो असी विचारा क्यों करिए सत्संगियो। सो इसलिए सच्चे पातशाह कहते, मरण ना मूरत पुछया, जिवें मरण लग्या जीव कदे भी, मूरत का अर्थ है मुहूर्त, मुहूर्त का अर्थ है सत्संग दो कड़ियां दा समा। इत्थे भी ख्याल करियो कि जे मम्मे दलैंकड़े रारा तत्ते सियारी पाठ आ जाए, उहदा अर्थ हुंदा है मूरत, होंद हस्ती अकाल मूरत, उत्थे तत्ते सियारी लगी होएगी। गुर की मूरत मन में ध्यान, उत्थे भी तत्ते सियारी लगी होएगी। जिथे समय की गल आ जाती है मुहूर्त की, उत्थे मम्मे दलैंकड़े रारा तत्ता आएगा दो कड़ियां दा समा। मम्मे दलैंकड़े रारा तत्ते उंकड़ा जे एक कड़ी दा समा, जिवें माह दिवस मूरत भले, उत्थे तत्ते उंकड़ा आएगी एक कड़ी दा समा। सो ये गुरबाणी दा एक निजम है। सच्चे पातशाह कहिंदे, मरन ना मूरत पुछया, जिवें मरन लग्या कोई भी मूहूर्त नहीं पुछदा, अज कड़ा मुहूर्त है चंगा कि माड़ा है। पुछी थित ना वार, ना जी मर लग्या थित पुछदा ते ना वार पुछदा है, अज की वार है, मरा के ना मरा, अज केड़ी थित है, मैं जावा के ना जावा। जे मर लग्या ते जन्म लैण लग्या नहीं पुछीदा, ते फिर आपां अगो पिछों क्यों विचार करिए इन चीजां दी। इक नी लद्या इक लद चले, कई ते कहते दुनिया तो लद्या लद गए,
ਇੱਕ ਲੱਦ ਚੱਲੇ ਇੱਕ ਲੱਦ ਕੇ ਤੁਰ ਪਏ। ਮਤਲਬ ਕਿ ਇੱਕ ਤਾਂ ਦੁਨੀਆਂ ਤੋਂ ਤਿਆਰੀ ਕਰੀ ਬੈਠੇ ਨੇ ਜਾਣ ਦੀ, ਅਤੇ ਇੱਕ ਸਾਸਿੰਗ ਦੁਨੀਆਂ ਤੋਂ ਚਲੇ ਗਏ। ਇੱਕ ਨੀ ਵੱਧੇ ਭਾਰ, ਅਤੇ ਕਈਆਂ ਨੇ ਆਪਣੇ ਭਾਰ ਬੰਨ ਲਏ, ਜਿਵੇਂ ਕਿਤੇ ਫੌਜ ਹਮਲਾ ਕਰਨ ਜਾਂਦੀ ਹੈ, ਫੌਜ ਤੁਰਦੀ ਹੈ, ਨਗਾਰਾ ਮਾਰਦੀ ਹੈ, ਛੇਤੀ ਛੇਤੀ ਫੌਜੀ ਭੱਜਦੇ ਨੇ। ਕਿਸੇ ਨੇ ਘੋੜਾ ਤਿਆਰ ਕਰ ਲਿਆ, ਗੱਡੀ ਤਿਆਰ ਕਰ ਲਈ, ਕਿਸੇ ਨੇ ਸਮਾਨ ਬੰਨ ਲਿਆ, ਕਿਸੇ ਨੇ ਕੁਛ ਕਰ ਲਿਆ। ਇੱਦਾਂ ਜਿਹੜੇ ਜੀਵ ਨੇ ਦੁਨੀਆਂ ਤੋਂ ਤੁਰਨ ਲੱਗਦੇ, ਕੋਈ ਤੁਰੇ ਗਏ, ਕੋਈ ਅਜੇ ਜਾਣ ਦੀ ਤਿਆਰੀ ਵਿੱਚ ਬੈਠੇ ਨੇ ਸਤਸੰਗੀਓ, ਕਈਆਂ ਨੇ ਭਾਰ ਬੱਧੇ ਹੋਏ ਨੇ ਕਿ ਤਿਆਰੀ ਕਰੀ ਬੈਠੇ ਬਿਲਕੁਲੋਂ। ਇੱਕ ਨਾ ਹੋਈ ਸਾਖਤੀ, ਇੱਕ ਨਾ ਦਾ ਭਾਵ ਕਈਆਂ ਨੂੰ ਸਖਤੀ ਹੁੰਦੀ ਹੈ, ਜਿਨ੍ਹਾਂ ਨੇ ਭੈੜੇ ਕਰਮ ਕੀਤੇ ਨੇ, ਪਾਪ ਕਰਮ ਕੀਤੇ ਹੈ, ਉਹਨਾਂ ਦੇ ਉੱਤੇ ਬੜੀ ਸਖਤੀ ਹੁੰਦੀ ਹੈ ਪਰਲੋਕ ਵਿੱਚ। ਇੱਕ ਨਾ ਹੋਈ ਸਾਰ, ਕਈਆਂ ਦੀ ਸਾਰ ਸੰਭਾਲ ਉੱਥੇ ਹੁੰਦੀ ਹੈ, ਮਾਣ ਸਨਮਾਨ ਮਿਲਦਾ, ਇੱਜ਼ਤ ਮਿਲਦੀ ਪਰਲੋਕ ਵਿੱਚ। ਲਸਕਰ ਸਣ ਦਮਾਮਿਆਂ ਛੁੱਟੇ ਬੰਕ ਦੁਆਰ, ਰਾਜੇ ਮਹਾਰਾਜੇ ਉਹਨਾਂ ਲਈ ਹੁਕਮ ਆ ਗਿਆ ਵਾਹਿਗੁਰੂ ਦਾ, ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ, ਉਹਨਾਂ ਨੂੰ ਜਾਣਾ ਪੈਂਦਾ ਸਤਸੰਗੀਓ। ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ, ਕਾਲ ਨਹੀਂ ਕਿਸੇ ਨੂੰ ਵੇਂਦਾ, ਰਾਜਾ ਮਹਾਰਾਜਾ ਬਾਦਸ਼ਾਹ ਕੌਣ ਏ, ਇੱਕ ਸਮ ਮਾਰਦਾ ਸਤਸੰਗੀਓ। ਲਸਕਰ ਸਣ ਦਮਾਮਿਆਂ, ਬੜੇ ਬੜੇ ਬਾਦਸ਼ਾਹ, ਬੜੇ ਬੜੇ ਜਿਹੜੇ ਸੀ ਸਮਰਾਟ, ਸਣੇ ਹੀ ਨਗਾਰਿਆਂ ਦੇ, ਸਣੇ ਫੌਜਾਂ ਦੇ ਸਤਸੰਗੀਓ ਜਿਹੜੇ ਰਹੇ ਦੁਨੀਆਂ 'ਤੇ, ਉਹ ਵੀ ਤੁਰ ਗਏ। ਛੁੱਟੇ ਬੰਕ ਦੁਆਰ, ਬੜੇ ਬੜੇ ਪੱਕੇ ਮਹੱਲ ਜਿਹੜੇ ਸੀ ਉਹ ਛੱਡ ਕੇ ਤੁਰ ਗਏ, ਖੰਡਰਾਤ ਹੋ ਗਏ ਪਿਆਰਿਓ। ਨਾਨਕ ਢੇਰੀ ਸ਼ਾਰ ਕੀ ਭੀ ਸਥਿਰ ਹੋਈ ਸ਼ਾਰ, ਧੰਨ ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਮਿੱਟੀ ਦੀ ਢੇਰੀ ਹੈ ਸਰੀਰ, ਜਿਹੜਾ ਸਰੀਰ ਸਾਡਾ ਢੇਰੀ ਸ਼ਾਰ ਕੀ, ਇਹ ਮਿੱਟੀ ਦੀ ਖੇਹ ਦੀ ਢੇਰੀ ਹੈ, ਭੀ ਫਿਰ ਹੋਈ ਸ਼ਾਰ, ਅਤੇ ਫਿਰ ਅੰਤ ਨੂੰ ਸਵਾਹੀ ਹੋ ਗਈ। ਗੁਰਬਾਣੀ ਦਾ ਨਿਯਮ ਹੈ ਸਤਸੰਗੀਓ ਕਿ ਜਿਹੜਾ ਇਹ ਸਾਡਾ ਸਰੀਰ ਹੈ ਨਾ, ਖਾਕ ਨੂਰ ਕਰਦੰ ਆਲਮ ਦੁਨੀਆ ਏ, ਸਾਡਾ ਖਾਕ ਤੋਂ ਨੂਰ ਤੱਕ ਦਾ ਸਫ਼ਰ ਹੈ। ਮਿੱਟੀ 'ਚੋਂ ਪੈਦਾ ਹੋਏ ਸੀ, ਅੰਤ ਨੂੰ ਮਿੱਟੀ 'ਚ ਮਿਲ ਜਾਣਾ, ਅਤੇ ਮਿੱਟੀ 'ਚ ਮਿਲਣ ਤੋਂ ਪਹਿਲਾਂ ਆਪਣੀ ਜੋਤ ਪਰਮਾਤਮਾ ਦੀ ਜੋਤ ਵਿੱਚ ਮਿਲਾਉਣੀ ਹੈ। ਸੋ ਇਸ ਲਈ ਗੁਰਬਾਣੀ ਦੇ ਨਿਯਮ ਅਨੁਸਾਰ ਖਾਕ ਨੂਰ ਕਰਦੰ, ਖਾਕ ਨੂੰ ਮਿੱਟੀ ਨੂੰ ਨੂਰ ਕਰ ਦੇਣਾ, ਗੁਰਸਿੱਖ ਨੇ ਸਿਮਰਨ ਕਰਕੇ, ਭਜਨ ਕਰਕੇ, ਬੰਦਗੀ ਕਰਕੇ ਆਪਣੀ ਜੋਤ ਪਰਮਾਤਮਾ ਦੀ ਜੋਤ ਚਰ ਲਾ ਦੇਣੀ ਹੈ। ਸੂਰਜ ਕਿਰਨ ਮੇਰੇ ਜਲ ਕਾ ਜਲ ਹੂਆ ਰਾਮ। ਇਸ ਲਈ ਨਾਨਕ ਢੇਰੀ ਸ਼ਾਰ ਕੀ ਭੇ ਭੀ ਫਿਰ ਹੋਈ ਸ਼ਾਰ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਮਿੱਟੀ ਦੀ ਢੇਰੀ ਹੈ, ਅੰਤ ਨੂੰ ਮਿੱਟੀ ਦੇ ਵਿੱਚ ਹੀ ਨੇ ਮਿਲ ਜਾਣਾ। ਮਹੱਲਾ ਪਹਿਲਾ, ਨਾਨਕ ਢੇਰੀ ਢਹਿ ਪਈ ਮਿੱਟੀ ਸੰਦਾ ਕੋਟ। ਧੰਨ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਨਾਨਕ ਢੇਰੀ ਢਹਿ ਪਈ, ਜਿਹੜੀ ਮਿੱਟੀ ਦੀ ਢੇਰੀ ਸਰੀਰ ਸੀ ਢਹਿ ਪਿਆ ਕ ਦੇਣ, ਜਬ ਤੇ ਹੋਈ ਲੰਮੀ ਧਾਈ ਚੱਲੇ ਨਾਹੀਂ ਗਪੈਰੇ। ਜਦੋਂ ਲੰਮੀ ਧਾਈ ਲੰਮੇ ਸਫ਼ਰ 'ਤੇ ਤੁਰਨ ਲੱਗਾ, ਸਰੀਰ ਨੇ ਇੱਕ ਕਦਮ ਵੀ ਸਾਥ ਨਾ ਦਿੱਤਾ, ਉੱਥੇ ਢਹਿ ਢੇਰੀ ਹੋ ਗਿਆ। ਚਾਰ ਭਰਾ ਚੁੱਕੇ ਲਿਜਾਂਦੇ ਨੇ ਸਤਸੰਗੀਓ, ਦੇਖੋ ਬੰਦਾ ਚੱਲਿਆ ਚੌਹ ਜਣਿਆਂ ਦੇ ਕੰਨ, ਆਪਣੇ ਅੰਤਲੇ ਸਫ਼ਰ 'ਤੇ ਵੀ ਆਪ ਨਾਲ ਤੁਰ ਕੇ ਜਾ ਸਕਿਆ। ਇਸ ਲਈ ਇਹ ਮਿੱਟੀ ਦਾ ਸਤਸੰਗੀਓ ਇਹ ਸਰੀਰ ਹੈ, ਇਹ ਢਹਿ ਪਿਆ। ਮਿੱਟੀ ਸੰਦਾ ਕੋਟ, ਜਿਹੜਾ ਕੋਟ ਪਾਠ ਹੈ, ਆਪਾਂ ਬੇਅੰਤ ਵਾਰ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਦੇ ਹਾਂ, ਇਹ ਤਿੰਨ ਰੂਪਾਂ 'ਚ ਦਰਸ਼ਨ ਹੁੰਦੇ ਨੇ। ਸੁਖਮਨੀ ਸਾਹਿਬ ਪੜ੍ਹਦੇ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਬਿਹਾਰੀ, ਉੱਥੇ ਟੈਂਕੇ ਸਿਹਾਰੀ ਲੱਗੇਗੀ। ਜੇ ਟੈਂਕੇ ਸਿਹਾਰੀ ਆ ਜਾਵੇ ਉਹਦਾ ਅਰਥ ਹੁੰਦਾ ਕਰੋੜ। ਇੱਥੇ ਕੱਕੇ ਨੂੰ ਹੂੜਾ, ਟੈਂਕੇ ਔਂਕੜ ਹੈ, ਇਹਦਾ ਅਰਥ ਆਏਗਾ ਇੱਕ ਕਿਲ੍ਹਾ, ਜਿਹੜੇ ਕਿਲ੍ਹੇ ਹੁੰਦੇ ਨੇ ਰਾਜੇ ਮਹਾਰਾਜੇ ਬਣਾਉਂਦੇ ਨੇ। ਜੇ ਕੱਕੇ ਨੂੰ ਹੂੜਾ ਟੈਂਕਾ ਆ ਜਾਵੇ ਤਾਂ ਉੱਥੇ ਬਹੁਤੇ ਕਿਲ੍ਹੇ, ਇਹ ਗੁਰਬਾਣੀ ਦਾ ਨਿਯਮ ਹੈ। ਜੇ ਕੱਕੇ ਨੂੰ ਹੂੜਾ ਟੈਂਕੇ ਸਿਹਾਰੀ ਆ ਜਾਵੇ ਤਾਂ ਉਹਦਾ ਅਰਥ ਕਰੋੜ, ਜੇ ਕੱਕੇ ਨੂੰ ਹੂੜਾ ਟੈਂਕਾ ਆ ਜਾਵੇ ਉਹਦਾ ਅਰਥ ਹੈ ਕਿਲ੍ਹੇ, ਜੇ ਕੱਕੇ ਨੂੰ ਹੂੜਾ ਟੈਂਕੇ ਔਂਕੜ ਪਾਠ ਆ ਜਾਵੇ ਉਹਦਾ ਅਰਥ ਇੱਕ ਕਿਲ੍ਹਾ, ਇੱਥੇ ਟੈਂਕੇ ਨੂੰ ਔਂਕੜ ਹੈ। ਇਸ ਵਾਸਤੇ ਮਿੱਟੀ ਸੰਦਾ ਕੋਟ ਹੈ, ਜਿਹੜਾ ਸਰੀਰ ਹੈ, ਮਿੱਟੀ ਸੰਦਾ, ਸੰਦਾ ਦਾ ਅਰਥ ਦਾ, ਕੋਟ ਦਾ ਅਰਥ ਕਿਲ੍ਹਾ, ਜਿਹੜਾ ਸਾਡਾ ਸਰੀਰ ਹੈ ਇੱਕ ਮਿੱਟੀ ਦਾ ਕਿਲ੍ਹਾ ਸੀ, ਢਹਿ ਕੇ ਢੇਰੀ ਹੋ ਗਿਆ।
ਪੀਤਰ ਚੋਰ ਬਹਾਲਿਆ ਖੋਟ ਵਜੀਆ ਖੋਟ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਇਸ ਜੀਵ ਨੇ ਆਪਣੇ ਅੰਦਰ ਚੋਰ ਬਿਠਾਇਆ ਹੋਇਆ, ਕਾਮ ਕ੍ਰੋਧ ਲੋਭ ਮੋਹ ਬੈਠੇ ਹੋਏ ਨੇ। ਖੋਟ ਵੇ ਜੀਆ ਖੋਟ, ਜੀਵ ਤੇਰੇ ਅੰਦਰ ਖੋਟ ਹੀ ਖੋਟ ਹੈ, ਸਾਰੀ ਅੰਦਰ ਖੋਟ ਹੀ, ਸਾਰੀ ਜ਼ਿੰਦਗੀ ਖੋਟ ਹੀ ਕੀਤੀ ਪੌੜੀ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਮਿਹਰ ਕਰਦੇ, ਸਾਰੰਗ ਕੀ ਵਾਰ ਮਹੱਲਾ ਚੌਥਾ, 17ਵੀਂ ਪੌੜੀ ਹੈ ਸਾਰੰਗ ਕੀ ਵਾਰ ਦੀ, ਤੇ ਪੌੜੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਜਿਨ ਅੰਦਰ ਨਿੰਦਾ ਦੁਸ਼ਟ ਹੈ, ਭਾਈ ਜਿਨ੍ਹਾਂ ਦੇ ਅੰਦਰ ਨਿੰਦਾ ਹੈ, ਜਿਨ੍ਹਾਂ ਦੇ ਅੰਦਰ ਨਿੰਦਾ ਰੂਪੀ ਦੁਸ਼ਟਤਾਈ ਹੈ, ਨਿੰਦਾ ਰੂਪੀ ਭੈੜਾ ਸੁਭਾਅ ਹੈ, ਨੱਕ ਵੱਡੇ ਨੱਕ ਵਢਾਇਆ, ਉਹਨਾਂ ਦੇ ਨੱਕ ਵੱਢੇ ਹੋਏ ਨੇ ਅਤੇ ਹੋਰਨਾਂ ਦਾ ਨੱਕ ਵਢਾਉਂਦੇ ਨੇ ਚੁਗਲੀਆਂ ਕਰ ਕਰਕੇ। ਸਤਸੰਗੀ ਐਸਾ ਸੁਭਾਅ ਬਣ ਜਾਂਦਾ ਇਨਸਾਨ ਦਾ, ਨਿੰਦਿਆ ਕਰੀ ਜਾਣੀ, ਨਿੰਦਿਆ ਕਰੀ ਜਾਣੀ। ਮਹਾਂ ਕੁਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ, ਇਹੋ ਜਿਹੇ ਜੀਵ ਬੜੇ ਦੁਖੀ ਹੁੰਦੇ ਨੇ, ਮੂੰਹ ਕਾਲੇ ਹੁੰਦੇ ਨੇ ਪਿਆਰਿਓ। ਛੇਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਾਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਅੱਜ, ਤਿੰਨਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦਾ ਦਿਹਾੜਾ ਹੈ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀਆਂ ਚੁਗਲੀਆਂ ਕੀਤੀਆਂ ਬੜੀਆਂ ਚੰਦੂ ਨੇ, ਔਰ ਜਹਾਂਗੀਰ ਬਾਦਸ਼ਾਹ ਦੇ ਕੰਨ ਭਰੇ ਜੀ, ਤੁਹਾਨੂੰ 60 ਸਦੀ ਆ ਗਈ ਹੈ। ਜੋਤ ਸਿੱਧੀ ਵਿੱਦਿਆ ਅਨੁਸਾਰ ਕੁਛ ਮਾੜਾ ਸਮਾਂ ਗੁਰਮਤਿ ਅਨੁਸਾਰ ਨਹੀਂ, ਕੁਛ ਮਾੜਾ ਸਮਾਂ ਮਿੱਥ ਕੇ ਅਤੇ ਸਤਸੰਗ ਕੋਈ ਖਾਸ ਉਪਾਅ ਦੇ ਹਵਾਲੇ ਮਿਲਦੇ ਨੇ। ਸੋ ਕਹਿਣ ਲੱਗੇ ਜੀ ਤੁਹਾਡੇ 'ਤੇ 60 ਸਦੀ ਆ ਗਈ ਹੈ। ਲੰਮਾ ਪ੍ਰਕਰਨ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਰੋ ਕਿਰਪਾ, ਮੇਰੇ ਲਈ ਕਿਲ੍ਹੇ ਵਿੱਚ ਬੈਠ ਕੇ ਅਤੇ ਮਾਲਾ ਫੇਰ ਦਿਓ। ਰਾਜਨੀਤੀ ਇਹ ਚਾਲ ਸੀ, ਚੁਗਰੀਆਂ ਕੀਤੀ ਸੀ ਚੰਦੂ ਨੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਦਸ਼ਾਹ ਜਿਹਦੇ 'ਤੇ 60 ਸਤੀ ਆਈ ਉਹ ਟਲਣੀ ਨਹੀਂ, ਸਾਡੇ 'ਤੇ 60 ਸਤੀ ਨਾ ਆਈ ਅਤੇ ਨਾ ਆਵੇਗੀ। ਛੇਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਗਏ, ਲੰਮਾ ਸਮਾਂ ਰਹੇ, ਉੱਥੇ ਜੀਆਂ ਦਾ ਭਲਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਬੰਦੀ ਛੋੜਦਾਤੇ ਬਣ ਕੇ ਮਹਾਰਾਜ ਉੱਥੋਂ ਰਾਜਿਆਂ ਨੂੰ ਕਢਵਾ ਕੇ ਆਏ ਨੇ। ਸੋ ਚੰਦੂ ਨੂੰ ਪਕੜਿਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਸਜਾਵਾਂ ਦੇ ਕੇ ਉਹਨੂੰ ਮਾਰਿਆ। ਇਹੋ ਜਿਹੇ ਲੋਕਾਂ ਦੇ ਨੱਕ ਵੱਢੇ ਅਤੇ ਨੱਕ ਵਢਾਇਆ, ਇੱਥੇ ਵੀ ਪ੍ਰਲੋਕ ਵਿੱਚ ਵੀ ਸਤਸੰਗ ਉਹਨੇ ਨੱਕ ਵੱਢੇ ਹੋਏ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਦੀ ਸ਼ਹੀਦੀ ਤੋਂ ਉਪਰੰਤ ਗੁਰਤਾਗੱਦੀ 'ਤੇ ਬਿਰਾਜਮਾਨ ਹੋਏ ਨੇ। ਤਖ਼ਤ ਬਹਿ ਤਖ਼ਤੇ ਕੀ ਲਾਇਕ, ਪੰਚ ਸਮਾਏ ਗੁਰਮਤਿ ਪਾਇਕ। ਸੱਚੇ ਪਾਤਸ਼ਾਹ ਜੀ ਨੇ ਤਖ਼ਤ 'ਤੇ ਬਿਰਾਜਮਾਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜ ਯੋਗ ਤਖ਼ਤ ਦੀਨ ਗੁਰੂ ਰਾਮਦਾਸ, ਤਖ਼ਤ ਦਾ ਜ਼ਿਕਰ ਬੇਅੰਤ ਵਾਰ ਮਿਲਿਆ ਪਿਆਰਿਓ। ਗੁਰੂ ਨਾਨਕ ਦੇਵ ਜੀ ਦਾ ਘਰ ਜਿਹੜਾ ਰਾਜ ਦੀ ਗੱਲ ਕਰਦਾ, ਰਾਜ ਦੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦ ਹੈ। ਗੁਰੂ ਨਾਨਕ ਦੇਵ ਨੇ ਸੱਚ ਦੇ ਕਿਹੜੇ ਦੀ ਨੀਂਹ ਰੱਖ ਕੇ ਸਿੱਖੀ ਦੇ ਮਹੱਲ ਦੀ ਅਤੇ ਸੱਚ ਦਾ ਰਾਜ ਚਲਾਇਆ ਸਤਸੰਗੀਓ। ਰਾਜ ਯੋਗ ਤਖ਼ਤ ਦੀਨ ਗੁਰੂ ਰਾਮਦਾਸ, ਰਾਜ ਯੋਗ ਦਾ ਅਰਥ ਹੁੰਦਾ ਰਾਜ 'ਤੇ ਬਹਿਣਾ, ਅਤੇ ਯੋਗ ਦਾ ਅਰਥ ਵਾਹਿਗੁਰੂ ਨਾਲ ਜੁੜੇ ਵੀ ਰਹਿਣਾ। ਸੰਤ ਸਿਪਾਹੀ ਮੀਰੀ ਪੀਰੀ, ਬਾਦਸ਼ਾਹੀਅਤ ਅਤੇ ਫਕੀਰੀ, ਇਹ ਗੁਰੂ ਘਰ ਦੇ ਸਤਸੰਗ ਪ੍ਰਮਾਣਿਕ ਹੈ। ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਸੰਤ ਵੀ ਹੋਏ, ਸਿਪਾਹੀ ਵੀ ਹੋਏ, ਆਪਸ ਮੇਲ ਕੋਈ ਨਹੀਂ ਸੀ। ਸੰਤ ਦੇ ਹੱਥ 'ਚ ਮਾਲਾ ਹੀ ਰਹੀ, ਸਿਪਾਹੀ ਦੇ ਹੱਥ 'ਚ ਤਲਵਾਰ ਰਹੀ, ਉਹਨੇ ਜ਼ੁਲਮ ਕੀਤੇ ਅਤੇ ਮਾਲਾ ਵਾਲੇ ਨੇ ਜ਼ੁਲਮ ਸਹਾਰੇ। ਰਿਖੀ ਮੁਨੀ ਜਿਹੜੇ ਸੀ ਇਹ ਤਪ ਕਰਦੇ ਨੇ, ਜੱਗ ਕਰਦੇ ਨੇ, ਅਤੇ ਜਿਹੜੇ ਸਤਸੰਗੀ ਉਹ ਦੁਸ਼ਟ ਲੋਕ ਨੇ ਆ ਕੇ ਵਿਘਨ ਪਾਉਂਦੇ ਨੇ। ਉਹਨਾਂ ਰਿਖੀਆਂ ਨੇ ਰਾਮ ਚੰਦਰ ਜੀ ਨੂੰ ਬੇਨਤੀ ਕੀਤੀ, ਸਾਡੀ ਰੱਖਿਆ ਕਰੋ, ਅਸੀਂ ਜੱਗ ਦਾਨ ਕਰਦੇ ਵਿਘਨ ਪਾਉਂਦੇ ਨੇ। ਅਤੇ ਗੁਰੂ ਜੀ ਨੇ ਕਿਹਾ ਕਿ ਵੇਖੋ ਹੁਣ ਇਹੋ ਜਿਹਾ ਮੈਂ ਸਿੱਖ ਉਸਾਰਾਂਗਾ ਜਿਹੜਾ ਆਪਣੀ ਰੱਖਿਆ ਆਪ ਕਰਿਆ ਕਰੇਗਾ। ਸੋ ਛੇਵੇਂ ਪਾਤਸ਼ਾਹ ਜੀ ਨੇ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, 2 ਤਲਵਾਰਾਂ ਸੱਚੇ ਪਾਤਸ਼ਾਹ ਨੇ ਪਹਿਨੀਆਂ। ਠੀਕ 15 ਦਿਨ ਬਾਅਦ ਗੁਰਤਾ ਗੱਦੀ 'ਤੇ ਬਰਾਜਣ ਤੋਂ 15 ਦਿਨ ਬਾਅਦ 1800 1666 ਬਿਕਰਮੀ ਔਰ 1606 ਈਸਵੀ ਨੂੰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਨ ਦਾ ਮਨ ਬਣਾਇਆ।
ਔਰ ਸਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰੋਗਰਾਮ ਉਲੀਕਿਆ ਤੇ ਬੇਨਤੀ ਕਰਦੇ ਹਾਂ ਜਦੋਂ ਪਹਿਲੀਆਂ ਸਮਿਆਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਦੇ ਸਾਹਮਣੇ ਬਿਲਕੁਲ ਦਰਸ਼ਨੀ ਜੋੜੀ ਦੇ ਬਾਹਰ ਖੁੱਲ੍ਹਾ ਵਿਹੜਾ ਹੁੰਦਾ ਸੀ, ਖੁੱਲ੍ਹਾ ਵਿਹੜਾ ਦੂਰ ਤੱਕ ਵਿਹੜਾ। ਸਮੇਂ ਸਮੇਂ 'ਤੇ ਤਬਦੀਲੀਆਂ ਆਉਂਦੀਆਂ ਰਹਿੰਦੀਆਂ। 1984 ਦਾ ਜੇ ਬਚਨ ਆਪਾਂ ਕਰੀਏ ਤੇ ਦਾਸ ਲੰਮਾ ਸਮਾਂ ਮਹਾਂਪੁਰਖਾਂ ਦੇ ਨਾਲ ਰਿਹਾ ਉੱਥੇ। ਜਿਹੜੀ ਡਿਉੜੀ 'ਚ ਅੱਜ ਵੀ ਗੋਲੀਆਂ ਦੇ ਨਿਸ਼ਾਨ ਆਦਿਕ ਲੱਗੇ ਨਾ ਪਿਆਰਿਓ, ਇਸ ਡਿਉੜੀ 'ਚ ਦਾਸ ਦੂਸਰੇ ਸਿੰਘਾਂ ਦੇ ਨਾਲ ਰਿਹਾ ਕਰਦਾ ਸੀ। ਇੱਥੇ ਅਸੀਂ ਦੇਖ ਸੀ ਬਿਲਕੁਲ ਉਹ ਬਾਜ਼ਾਰ ਜਿਹੜੇ ਸਟੇ ਹੋਏ ਸੀ, ਅੰਦਰ ਤੱਕ ਬਾਜ਼ਾਰ ਡਿਉੜੀ ਦੇ ਨਾਲ ਦੀ ਬਾਜ਼ਾਰ ਜਾਂਦਾ ਸੀ, ਪਿੱਛੇ ਪਿੱਛੇ ਗਲੀ ਜਾਂਦੀ ਛੋਟੀ ਜੀ। ਜਿਹੜਾ ਬਾਬਾ ਗੁਰਬਖਸ਼ ਸਿੰਘ ਜੀ ਦਾ ਸਥਾਨ ਹੁਣ ਅੰਦਰ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਬੰਨੇ ਆਪਾਂ ਦਰਸ਼ਨ ਕਰਦੇ ਹਾਂ, ਇਹ ਪਿੱਛੇ ਹੁੰਦਾ ਸੀ, ਬਾਜ਼ਾਰ ਦੇ ਵਿੱਚ ਦੀ ਪਿੱਛੋਂ ਆਉਣਾ ਪੈਂਦਾ ਸੀ। ਔਰ ਵੇਖੋ ਕਿੰਨਾ ਸਮਾਂ ਤਬਦੀਲ ਹੋ ਗਿਆ, ਸਾਡੇ ਵੇਖਦਿਆਂ ਵੇਖਦਿਆਂ ਸਾਰਾ ਕੁਛ ਹੋ ਗਿਆ। ਤਿੰਨ ਵੱਡੇ ਬਾਜ਼ਾਰ ਪਿਛਲੇ ਬੰਨੇ ਕੱਢ ਦਿੱਤੇ ਗਏ 1984 ਦੇ ਹਮਲੇ ਤੋਂ ਉਪਰੰਤ। ਸਮੇਂ ਦੀ ਸਰਕਾਰ ਨੇ ਇੱਕ ਵਿਉਂਤਬੰਦੀ ਦੇ ਨਾਲ ਕੱਲ੍ਹ ਨੂੰ ਕਿਤੇ ਐਸਾ ਕੋਈ ਹੋਰ ਕਾਰਨ ਬਣ ਜਾਏ ਤੇ ਚਾਰ ਸਵੇਰੇ ਇੱਕ ਆਪਾਂ ਗਲਿਆਰਾ ਸਕੀਮ ਬਣਾ ਦਈਏ, ਫਿਰ ਸਾਨੂੰ ਘੇਰਾ ਪਾਉਣਾ ਸੌਖਾ ਹੋ ਜਾਏ, ਟੈਂਕ ਤੋਪਾਂ ਲਿਆਉਣੀਆਂ ਸੌਖੀਆਂ ਹੋ ਜਾਣ। ਐਸੀ ਦੁਸ਼ਟ ਨੀਤੀ, ਐਸਾ ਦੁਸ਼ਟ ਵਿਚਾਰ ਸਤਸੰਗ ਇਹਨਾਂ ਦੁਸ਼ਟਾਂ ਦਾ, ਤਾਂ ਕਿ ਦੁਬਾਰਾ ਐਸਾ ਕਾਰਨ ਬਣੇ ਤੇ ਸਾਨੂੰ ਦਿੱਕਤ ਨਾ ਆਵੇ। ਤਿੰਨ ਵੱਡੇ ਬਾਜ਼ਾਰ ਜਿਹੜੇ ਸੀ ਪਿਛਲੇ ਬੰਨੇ ਕੱਢ ਦਿੱਤੇ ਗਏ, ਅਕਾਲ ਤਖ਼ਤ ਸਾਹਿਬ ਜੀ ਦੇ ਪਿਛਲੇ ਬੰਨੇ ਸਾਰਾ ਕੁਛ ਢਾਹ ਦਿੱਤਾ ਗਿਆ। ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ, ਜਿਹੜਾ ਆਪਾਂ ਦਿਹਾੜਾ ਮਨਾ ਰਹੇ ਹਾਂ ਐਤਵਾਰ ਨੂੰ ਸੱਚਖੰਡ ਹਰਿਮੰਦਰ ਸਾਹਿਬ ਦੀ ਰਚਨਾ ਦਾ, ਉਸ ਸਮੇਂ ਇੱਥੇ ਜੰਗਲ ਸੀ, ਦੂਰ ਤੱਕ ਖੁੱਲ੍ਹਾ ਸਥਾਨ ਸੀ। ਅੱਜ ਵੀ ਜਾਓ ਸਮਾਈ ਸੇਵਾ ਬਾਜ਼ਾਰ ਤੋਂ, ਧਿਆਨ ਦਿਓ, ਜਿਹੜੇ ਅੰਮ੍ਰਿਤਸਰ ਦੀ ਰਹਿਣ ਵਾਲੀ ਸੰਗਤ ਨੂੰ ਪਤਾ ਹੋਵੇਗਾ, ਸੱਚਖੰਡ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲੋ ਘੰਟਾ ਘਰ ਵਾਲੇ ਪਾਸਿਓ, ਜਾਂ ਜਿਹੜੇ ਦੋ ਨਿਸ਼ਾਨ ਸਾਹਿਬ ਲੱਗੇ ਉਹ ਡਿਉੜੀ ਤੋਂ ਬਾਹਰ ਜਾਓ, ਅਗਲੇ ਬੰਨੇ ਮਾਈ ਸੇਵਾ ਬਾਜ਼ਾਰ ਆ ਜਾਂਦਾ। ਉਹ 'ਚੋਂ ਆਪਾਂ ਖੱਬੇ ਹੱਥ ਨੂੰ ਹੋ ਕੇ ਤੁਰ ਪਓ ਤੇ ਗੁਰੂ ਕੇ ਮਹਿਲ ਅਸਥਾਨ ਹੈ। ਜਦੋਂ ਅੰਮ੍ਰਿਤਸਰ ਸ਼ਹਿਰ ਵਸਾਉਣਾ ਸੀ ਇੱਥੇ ਕੁਛ ਨਹੀਂ ਸੀ, ਜੰਗਲ ਸੀ, ਇੱਕ ਕੱਚਾ ਕੋਠਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਣਾਇਆ, ਉੱਥੇ ਰਹਿ ਕੇ ਫਿਰ ਸੇਵਾ ਸ਼ੁਰੂ ਕਰਾਈ ਸੀ। ਸਭ ਤੋਂ ਪਹਿਲਾਂ ਅਸਥਾਨ ਹੈ ਗੁਰੂ ਜੀ ਦੇ ਟਿਕਾਣੇ ਦਾ ਗੁਰੂ ਕੇ ਮਹਿਲ। ਸੱਚਖੰਡ ਹਰਿਮੰਦਰ ਸਾਹਿਬ ਤੋਂ ਕੋਈ 400-500 ਮੀਟਰ 'ਤੇ ਇਹ ਅਸਥਾਨ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਉੱਥੇ ਇੱਕ ਡਿਉੜੀ ਹੈ, ਦਰਸ਼ਨੀ ਡਿਉੜੀ, ਉਹਦਾ ਨਾਮ ਦਰਸ਼ਨ ਡਿਉੜੀ ਕਿਉਂ ਪੈ ਗਿਆ? ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਘਰੋਂ ਗੁਰੂ ਕੇ ਮਹਿਲਾਂ ਤੋਂ ਨਿਕਲ ਕੇ ਆਉਂਦੇ ਸੀ, ਗੁਰੂ ਕਾ ਬਾਜ਼ਾਰ, ਪਾਂਸੀਆਂ ਬਾਜ਼ਾਰ, ਇਹ ਦੋ ਬਾਜ਼ਾਰ ਹੁੰਦੇ ਸੀ। ਜਦੋਂ ਉਹਨਾਂ ਬਾਜ਼ਾਰਾਂ ਨੂੰ ਲੰਘ ਕੇ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਆਉਂਦੇ ਤੇ ਉੱਥੇ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਦੇ ਸਾਹਮਣੇ ਦਰਸ਼ਨ ਹੁੰਦੇ, ਦੁਬਾਰਾ ਸਮਝਿਓ, 200 ਮੀਟਰ ਤੋਂ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਤੇ ਗੁਰੂ ਅਰਜਨ ਦੇਵ ਜੀ ਉੱਥੇ ਜੂੜਾ ਉਤਾਰ ਕੇ ਤੇ ਨਮਸਕਾਰ ਕਰਦੇ ਸੱਚਖੰਡ ਹਰਿਮੰਦਰ ਸਾਹਿਬ ਜੀ ਨੂੰ। ਉੱਥੇ ਬਣੀ ਦਰਸ਼ਨੀ ਜੋੜੀ, ਇੱਕ ਤਾਂ ਦਰਸ਼ਨੀ ਜੋੜੀ ਹੋਣੇ ਆ ਨਾ, ਜਿਹੜੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ, ਇਹ ਦਰਸ਼ਨੀ ਜੋੜੀ ਹੈ 200 ਮੀਟਰ ਦੂਰ। ਸੋ ਮਾਈ ਸੇਵਾ ਬਾਜ਼ਾਰ ਦੇ ਵਿੱਚ ਇਹ ਬਾਕੀ ਸਾਰਾ ਬਾਅਦ ਵਿੱਚ ਬਣਿਆ। ਦੂਸਰੀ ਬੇਨਤੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸੇਵਾ ਕਰਾਉਂਦੇ ਨੇ, ਉਹਨਾਂ ਨੇ ਇੱਕ ਕੋਠਾ ਬਣਾਇਆ ਹੋਇਆ ਸੀ, ਕੱਚਾ ਕੋਠਾ, ਉਸ ਵਿੱਚ ਸੱਚੇ ਪਾਤਸ਼ਾਹ ਜੀ ਵਿਸ਼ਰਾਮ ਕਰਿਆ ਕਰਦੇ ਸੀ। ਇਹ ਕਿੱਥੇ ਕੁ ਸੀ? ਇਹ ਬਿਲਕੁਲੋਂ ਦਰਸ਼ਨੀ ਜੋੜੀ ਦੇ ਸਾਹਮਣੇ ਇਹ ਕੱਚਾ ਕੋਠਾ ਸੀ, ਖਾਲੀ ਵਿਹੜੇ ਦੇ ਵਿੱਚ, ਹੋਰ ਕੁਛ ਨਹੀਂ ਸੀ ਉੱਥੇ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਭਾਦਰੋ ਸੁਦੀ 1661 ਬਿਕਰੀ ਨੂੰ ਕੀਤਾ ਗਿਆ ਤਾਂ ਸ਼ਾਮ ਨੂੰ ਸੋਖਾਸਨ ਦੀ ਸੇਵਾ ਹੋਈ। ਹੋਰ ਬੇਨਤੀ ਕਰਾਂ, ਦੁਨੀਆਂ ਦੇ ਵਿੱਚ ਬੇਅੰਤ ਧਾਰਮਿਕ ਗ੍ਰੰਥ ਨੇ, ਸਤਿਕਾਰਯੋਗ ਹੈ, ਬੇਅੰਤ ਧਾਰਮਿਕ ਗ੍ਰੰਥ ਧਰਮ ਨੇ, ਸਾਰੇ ਸਤਿਕਾਰਯੋਗ ਨੇ। ਗੁਰੂ ਹਰੇਕ ਗੁਰੂ ਦਾ ਸਿੱਖ, ਹਰੇਕ ਧਰਮ ਦਾ ਤੇ ਹਰੇਕ ਧਰਮ ਦੇ ਰਹਿਬਰ ਦਾ ਤੇ ਹਰੇਕ ਧਰਮ ਦੇ ਗ੍ਰੰਥ ਦਾ ਸਤਿਕਾਰ ਕਰਦਾ। ਤਾਂ ਸਤਸੰਗੀਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਗ੍ਰੰਥ ਨੇ ਦੁਨੀਆਂ 'ਤੇ ਜਿਨ੍ਹਾਂ ਦੀ ਇੱਕ ਮਰਿਆਦਾ ਹੈ, ਪ੍ਰਕਾਸ਼ ਕਰਨ ਦੀ ਮਰਿਆਦਾ, ਸੁਖਾਸਨ ਦੀ ਮਰਿਆਦਾ, ਦੀਵਾਨ ਸਜਾਉਣੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਰਾ ਕੁਛ, ਅਰਦਾਸ, ਬੇਨਤੀ,
ਆਦਿਕ ਸਾਰਾ ਕਰਨਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਹੈ। ਹੋਰ ਕਿਸੇ ਗ੍ਰੰਥ ਦਾ ਇੱਦਾਂ ਨਹੀਂ ਦੱਸੇ ਰਹੇ, ਪ੍ਰਕਾਸ਼ ਸ਼ਾਮ ਨੂੰ ਸੁਖਾਸਣ ਕਿਸੇ ਦਾ ਨਹੀਂ। ਸ਼ਾਮ ਦਾ ਵਕਤ ਹੋਇਆ, ਸੁਖਾਸਣ ਦੀ ਸੇਵਾ ਹੋਈ, ਸਿੱਖਾਂ ਬੇਨਤੀ ਕੀਤੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੁਖਾਸਣ ਆਪਾਂ ਨੇ ਬਣਾ ਦਿੱਤਾ ਹੈ ਕੋਠਾ ਸਾਹਿਬ ਵਿਖੇ, ਨਵਾਂ ਪੜੰਗਾ, ਨਵੀਆਂ ਚਾਦਰਾਂ ਭੈਣਾਂ ਨੇ ਕਢਾਈ ਕਰ ਕਰਕੇ ਲਿਆਂਦੀਆਂ, ਚਿੱਟੀਆਂ ਚਾਦਰਾਂ ਕਢਾਈ ਕੀਤੀ, ਉੱਤੇ ਸੋਹਣਾ ਚੰਦੋਆ ਬਣਾ ਕੇ ਲਿਆਂਦਾ ਲਾ ਦਿੱਤਾ ਗਿਆ। ਅਤੇ ਸੱਚੇ ਪਾਤਸ਼ਾਹ ਜੀ, ਆਪ ਜੀ ਵਿਸ਼ਰਾਮ ਕਿੱਥੇ ਕਰਿਆ ਕਰੋਗੇ? ਭਾਈ ਭੁੰਜੇ ਭੂੰ ਮਾਸਣ ਥੱਲੇ ਭੁੰਜੇ ਲਾਵਾਂਗੇ? ਨਹੀਂ ਮਹਾਰਾਜ, ਸੱਚੇ ਪਾਤਸ਼ਾਹ ਇੱਕ ਪੜੰਗਾ ਲਾ ਕੇ ਡਾਹ ਦਿੰਦੇ ਹਾਂ। ਨਹੀਂ ਭਾਈ, ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ ਨਹੀਂ ਕਰਨੀ। ਜ਼ਿਆਦਾ ਸਿੱਖਾਂ ਦੇ ਬੇਨਤੀ ਕਰਦੇ ਗੁਰੂ ਜੀ ਕਹਿਣ ਲੱਗੇ, ਇੱਕ ਚਿੱਟਾ ਚਾਦਰਾ ਗੁਰੂ ਗ੍ਰੰਥ ਸਾਹਿਬ ਦੇ ਪੜੰਗੇ ਦੇ ਹੇਠ ਵਿਛਾ ਦਿਓ, ਅਸੀਂ ਉੱਥੇ ਵਿਸ਼ਰਾਮ ਕਰਾਂਗੇ। ਉਹ ਅੱਜ ਵੀ ਨਿਸ਼ਾਨੀ ਉੱਥੇ ਮੌਜੂਦ ਹੈ ਪਿਆਰਿਓ, ਥੱਲੇ ਚਿੱਟਾ ਚਾਦਰਾ ਵਿਛਾਇਆ ਜਾਂਦਾ। ਪਰ ਉਹ ਵਿਚਾਰ ਉੱਥੇ ਕੇਵਲ ਅਤੇ ਕੇਵਲ ਕੋਠਾ ਸਾਹਿਬ ਹੁੰਦਾ ਸੀ। ਉਸ ਕੋਠੇ ਸਾਹਿਬ ਦੇ ਅਗਲੇ ਬੰਨੇ ਬਿਲਕੁਲ ਹੀ ਸਾਹਮਣੇ ਦਰਸ਼ਨੀ ਡਿਓੜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਬੜੇ ਤੇਜ਼ ਪ੍ਰਤਾਪ ਨਾਲ ਆਪਣੇ ਹੱਥੀਂ ਨੀਂਹ ਰੱਖੀ। ਔਰ ਧੰਨ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਤਖ਼ਤ ਬਣਾਇਆ। ਸਵੇਰੇ ਬੇਨਤੀ ਕੀਤੀ ਸੀ ਕਿ ਇਹ ਜਿਹੜਾ ਇੱਕ ਥੜਾ ਸੀ ਪਿਆਰਿਓ, ਥੜਾ ਅੱਜ ਵੀ ਜਾਓ ਜਦੋਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਮੁੜਦੇ ਹਾਂ, ਔਰ ਜਦੋਂ ਕਾਲਤਾ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ, ਉੱਤੇ ਜਿਹੜੀ ਪਾਲਕੀ ਸਾਹਿਬ ਹੈ ਜਿਹਦੇ ਵਿੱਚ ਸ਼ਸਤਰ ਸੁਸ਼ੋਭਿਤ ਨੇ, ਉਹ ਥੜੇ ਦੇ ਉੱਤੇ ਹੈ, ਉਹ ਉਸ ਅਕਾਲ ਤਖ਼ਤ ਦੇ ਉੱਤੇ ਹੈ। ਇੱਥੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿੰਦੇ ਸੀ, ਢਾਡੀ ਵਾਰਾਂ ਗਾਈਆਂ ਜਾਂਦੀਆਂ, ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ, ਸ਼ਸਤਰਧਾਰੀ ਹੋਵੋ, ਚੰਗੇ ਚੰਗੇ ਘੋੜੇ ਲਿਆਓ, ਚੰਗੇ ਸ਼ਸਤਰ ਲਿਆਓ, ਜਵਾਨੀਆਂ ਭੇਟ ਕਰੋ, ਆਪਣੇ ਬੱਚੇ ਨੌਜਵਾਨ ਭੇਜੋ ਗੁਰੂ ਕੀ ਫੌਜ ਵਿੱਚ। ਉਹਨੂੰ ਕਹਿੰਦੇ ਅਕਾਲ ਤਖ਼ਤ। ਦੂਸਰੀ ਬੇਨਤੀ, ਤਖ਼ਤ ਵਿੱਚ ਅਤੇ ਗੁਰਦੁਆਰੇ 'ਚ ਫਰਕ ਹੁੰਦਾ ਪਿਆਰਿਓ। ਜਿਹੜਾ ਹੁੰਦਾ ਗੁਰਦੁਆਰਾ ਸਾਹਿਬ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਚੇ ਥਾਂ 'ਤੇ, ਜਿਵੇਂ ਇੱਥੇ ਮਹਾਰਾਜ ਦਾ ਤਖ਼ਤ ਹੈ, ਸੋਹਣਾ ਪੀੜਾ ਸਾਹਿਬ ਹੈ, ਉੱਤੇ ਮਹਾਰਾਜ ਦਾ ਪ੍ਰਕਾਸ਼, ਥੱਲੇ ਸ਼ਸਤਰ ਨੇ। ਪਰ ਜਿਹੜਾ ਤਖ਼ਤ ਹੁੰਦਾ, ਤਖ਼ਤ ਦੇ ਸ਼ਸਤਰ ਉੱਚੇ ਥਾਂ 'ਤੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨੀਵੇਂ ਥਾਂ 'ਤੇ ਹੁੰਦਾ। ਇਹ ਤਖ਼ਤ ਦੀ ਮਰਿਆਦਾ। ਜਿੰਨੇ ਤਖ਼ਤ ਨੇ, ਪੰਜਾਂ ਤਖ਼ਤਾਂ 'ਤੇ ਵੇਖੋ, ਸ਼ਸਤਰ ਉੱਚੇ ਥਾਂ 'ਤੇ ਅਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਨੀਵੇਂ ਥਾਂ 'ਤੇ ਹੋਵੇਗਾ। ਅਕਾਲ ਤਖ਼ਤ ਸਾਹਿਬ 'ਤੇ ਜਾਓ, ਜਿੱਥੇ ਮਹਾਰਾਜ ਨੇ ਤਖ਼ਤ ਬਣਾਇਆ ਸੀ ਉਹਦੇ ਉੱਤੇ ਬਿਲਕੁਲ ਸੋਨੇ ਦੀ ਪਾਲਕੀ ਹੈ। ਉਸ ਪਾਲਕੀ ਦੇ ਵਿੱਚ ਪੁਰਾਤਨ ਸ਼ਸਤਰ ਨੇ, ਗੁਰੂ ਗੋਬਿੰਦ ਸਿੰਘ ਜੀ ਦੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਮੀਰੀ ਪੀਰ ਦੀਆਂ ਕਿਰਪਾਨਾਂ ਨੇ, ਬਾਬਾ ਦੀਪ ਸਿੰਘ ਜੀ ਦੇ ਸ਼ਸਤਰ ਨੇ, ਹੋਰ ਕੁਛ ਪਵਿੱਤਰ ਸ਼ਸਤਰ ਇਤਿਹਾਸਕ। ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਹੁੰਦਾ ਨੀਵੇਂ ਥਾਂ 'ਤੇ, ਕੋਈ 1.5-2 ਫੁੱਟ ਨੀਵਾਂ ਪ੍ਰਕਾਸ਼ ਹੁੰਦਾ। ਇਸ ਲਈ ਖਿਆਲ ਕਰਨਾ, ਤਖ਼ਤ ਦੇ ਵਿੱਚ ਅਤੇ ਗੁਰਦੁਆਰਾ ਸਾਹਿਬ ਵਿੱਚ ਫਰਕ ਹੁੰਦਾ ਪਿਆਰਿਓ। ਤਖ਼ਤ ਸਾਹਿਬ ਦੇ ਵਿੱਚ ਅਤੇ ਗੁਰਦੁਆਰੇ 'ਚ ਇਹ ਫਰਕ ਹੁੰਦਾ, ਜਿੱਥੇ ਤਖ਼ਤ ਹੁੰਦਾ, ਤਖ਼ਤ 'ਤੇ ਸ਼ਸਤਰ ਸੁਸ਼ੋਭਿਤ ਹੁੰਦੇ ਨੇ, ਅਤੇ ਗੁਰਬਾਣੀ ਦਾ ਪ੍ਰਕਾਸ਼ ਨੀਵੇਂ ਥਾਂ 'ਤੇ ਹੁੰਦਾ। ਗੁਰਦੁਆਰੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਤੇ ਉੱਚੇ ਥਾਂ 'ਤੇ, ਅਤੇ ਸ਼ਸਤਰ ਸੜੇ ਨੀਵੇਂ ਥਾਂ 'ਤੇ ਹੁੰਦੇ ਨੇ। ਹੁਣ ਸ਼ਸਤਰ ਆਪਾਂ ਕਿਉਂ ਲਾਉਂਦੇ ਅੱਗੇ? ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਸੱਚਖੰਡ ਹਜ਼ੂਰ ਸਾਹਿਬ ਵਿਖੇ 1708 ਨੂੰ, ਔਰ ਕਲਗੀਧਰ ਮਹਾਰਾਜ ਜੀ ਨੇ ਆਪਣੀ ਕਿਰਪਾਨ ਗਾਤਰੇ ਵਾਲੀ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਰੱਖ ਕੇ ਨਮਸਕਾਰ ਕੀਤੀ, ਉਦੋਂ ਤੋਂ ਲੈ ਕੇ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦੇ ਸ਼ਸਤਰ ਸੁਸ਼ੋਭਿਤ ਹੋਏਗਾ। ਸੱਚਖੰਡ ਹਰਿਮੰਦਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਹੈ, ਪਰ ਉੱਥੇ ਵੀ ਵੇਖਿਓ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਕ ਬਹੁਤ ਸੁੰਦਰ ਕਿਰਪਾਨ ਸੁਸ਼ੋਭਿਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿਰਪਾਨ ਅੱਜ ਵੀ ਹਰਿਮੰਦਰ ਸਾਹਿਬ ਦੇ ਅੱਗੇ ਇਹ ਮਰਿਆਦਾ ਹੈ, ਇੱਕ ਸ਼ਸਤਰ ਜ਼ਰੂਰ ਚਾਹੀਦਾ। ਹਰਿਮੰਦਰ ਸਾਹਿਬ ਦੇ ਵਿੱਚ ਵੀ ਹੈ, ਤਖ਼ਤ ਦੇ ਉੱਤੇ ਤਾਂ ਸ਼ਸਤਰ ਸੁਸ਼ੋਭਿਤ ਹੀ ਨੇ। ਦੂਸਰੀ ਬੇਨਤੀ, ਜਦੋਂ ਮਰਜ਼ੀ ਜਾਇਓ, ਜਦੋਂ ਮਰਜ਼ੀ ਵੇਖਿਓ, ਲਾਈਵ ਵੇਖਿਓ, ਉਸ ਕਿਰਪਾਨ ਦਾ ਤਿੱਖਾ ਪਾਸਾ ਗੁਰੂ ਵੱਲ ਕਦਾਂ ਚਿੱਤ ਨਹੀਂ ਹੋਏਗਾ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਐਂ ਨਹੀਂ ਜਦੋਂ ਮਰਜ਼ੀ ਸ਼ਸਤਰ ਲਾ ਤੇ, ਇਹ ਆਪਣੀ ਸੋਚ ਆਪਣੀ ਹੁੰਦੀ ਹੈ, ਗੁਰੂ ਦੀ ਨਹੀਂ ਹੈ। ਬੇਨਤੀ ਕਰਦੇ ਹਾਂ ਕਿ ਕਿਰਪਾਨ ਜਦੋਂ ਵੀ ਉੱਥੇ ਵੇਖੋਗੇ ਸੱਚਖੰਡ ਦੇ ਵਿੱਚ, ਉਹਦਾ ਮੁੱਠਾ ਸੱਜੇ ਪਾਸੇ ਨੂੰ ਹੋਏਗਾ, ਇੱਧਰ ਨੂੰ, ਅਤੇ ਉਹਦਾ ਜਿਹੜਾ ਤਿੱਖਾ ਪਾਸਾ ਹੈ ਉੱਧਰ ਨੂੰ ਹੋਏਗਾ, ਉਹਦਾ ਜਿਹੜਾ ਪਿੱਛਾ ਹੈ ਗੁਰੂ ਮਹਾਰਾਜ ਵੱਲ ਹੋਏਗਾ। ਸੋ ਸ਼ਸਤਰ ਸਜਾਉਂਦਿਆਂ ਕਦੇ ਵੀ ਸ਼ਸਤਰ ਦੀ ਨੋਕ ਗੁਰੂ ਵੱਲ ਨਹੀਂ ਹੋਣੀ ਚਾਹੀਦੀ।
ਪ੍ਰਮਾਣ ਦੇ ਤੌਰ ਤੇ ਮੰਨ ਲਓ ਗੁਰੂ ਗੋਬਿੰਦ ਸਿੰਘ ਜੀ ਖਲੋਤੇ ਨੇ, ਆਪਾਂ ਸੱਚੇ ਪਾਤਸ਼ਾਹ ਨੂੰ ਬੰਦੂਕ ਫੜਾਉਣੀ ਹੈ ਤੇ ਨਾਲੀ ਥੋੜੀ ਕਰਾਂਗੇ ਮਹਾਰਾਜ, ਗੱਲ ਨਾਲੀ ਦਾ ਮੂੰਹ ਥੋੜਾ ਉਧਰ ਨੂੰ ਕਰਾਂਗੇ ਮਹਾਰਾਜ, ਜਾਂ ਵਰਸ਼ਾ ਫੜਾਉਣਾ ਵਰਸ਼ੇ ਦੀ ਨੋਕ ਥੋੜੀ ਗੁਰੂ ਹੱਲ ਕਰਾਂਗੇ। ਇਹ ਖਿਆਲ ਕਰਨ ਦਾ ਪਿਆਰਿਓ, ਇਹ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਉੱਥੇ ਕਿਰਪਾਨ ਕਦਾਂ ਚਿੱਤ ਵੀ ਉਹਦਾ ਪਾਸਾ ਤਿੱਖਾ ਮਹਾਰਾਜ ਵੱਲ ਨਹੀਂ ਹੋਏਗਾ, ਜਦੋਂ ਮਰਜ਼ੀ ਦੇਖ ਲਿਓ। ਸੋ ਉਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿਰਪਾਨ ਆਪਣੀ ਗਾਤਰੇ ਦੀ ਲਾਹ ਕੇ ਵੱਡੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੁਸ਼ੋਭਿਤ ਕੀਤੀ ਸੀ। ਸੋ ਇਸ ਲਈ ਸ਼ਸਤਰ ਮਹਾਰਾਜ ਦੇ ਅੱਗੇ ਜਿਹੜੇ ਨੇ ਆਪਾਂ ਇਹ ਲਾਉਂਦੇ ਹਾਂ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖ਼ਤ ਸਜਾਇਆ, ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੇ ਬਣਾਇਆ, ਜਦੋਂ ਬਣ ਗਿਆ ਸਾਰਾ ਨੂੰ ਪ੍ਰਸਤਰ ਕਰ ਦਿੱਤਾ, ਚੰਗੀ ਤਰ੍ਹਾਂ ਸਜਾ ਦਿੱਤਾ, ਛੇਵੇਂ ਪਾਤਸ਼ਾਹ ਜੀ ਉਹਦੇ ਉੱਤੇ ਸੁਸ਼ੋਭਿਤ ਹੋਣ ਲੱਗੇ ਅਤੇ ਮਸੰਦਾਂ ਨੇ ਪੁਰਾਣੀ ਰਵਾਇਤ ਅਨੁਸਾਰ ਇੱਕ ਪੋਥੀ ਸਾਹਿਬ ਲਿਆਂਦੀ, ਉਹਨੂੰ ਕਹਿੰਦੇ ਗੁਰਮੰਤਰ ਪੋਥੀ, ਭਾਵ ਕਿ ਸੱਚੇ ਪਾਤਸ਼ਾਹ ਦੀ ਬਾਣੀ ਦੀ ਇੱਕ ਪੋਥੀ, ਇੱਕ ਮਰਿਆਦਾ ਸੀ। ਦੂਸਰੇ ਨੰਬਰ 'ਤੇ ਸੇਲੀ ਟੋਪੀ। ਹੁਣ ਟੋਪੀ ਦਾ ਨਾਮ ਸੁਣ ਕੇ ਸ਼ਾਇਦ ਸਾਨੂੰ ਆ ਜਾਂਦੀ ਦੂਜੀ ਟੋਪੀ ਹੁੰਦੀ, ਪਿਆਰੇ ਟੋਪੀ ਹੈ ਉਹ ਨਹੀਂ ਜਿਹੜੀ ਸਿਰ 'ਤੇ ਰੱਖੀ ਦੀ ਹੈ। ਉਹਦੇ ਬਾਰੇ 'ਤੇ ਗੁਰਮਤ ਵਿੱਚ ਸਿਧਾਂਤ ਹੈ, ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮ ਕੁਸ਼ਤੀ ਹੋਏ ਮਰੇ। ਉਹ ਟੋਪੀ ਕੀ ਹੁੰਦੀ? ਸੇਲੀ ਟੋਪੀ ਅਸਲ 'ਚ ਕੀ ਹੈ, ਇਹ ਇੱਕ ਉੱਨ ਦੀ, ਕਾਲੀ ਉੱਨ ਦੀ ਬਣੀ ਹੋਈ ਰੱਸੀ ਹੁੰਦੀ ਹੈ। ਇਹ ਫਕੀਰ ਲੋਕ ਆਪਣੀ ਟੋਪੀ ਦੇ ਉੱਤੋਂ ਦੀ ਉਹਨੂੰ ਵਲਦੇ, ਜਾਂ ਜੇ ਕੋਈ ਦਸਤਾਰ ਸਜਾਉਂਦਾ ਫਕੀਰ ਉਹ ਦਸਤਾਰ ਦੇ ਉੱਤੇ ਉਹਨੂੰ ਉੱਨ ਬੰਨ ਲੈਂਦਾ। ਇੱਦਾਂ ਕਰਕੇ ਕਾਲੀ ਉੱਨ ਦੀ ਇੱਕ ਰੱਸੀ ਬਣੀ ਹੋਈ, ਡੋਰ ਬਣੀ ਹੋਈ ਹੁੰਦੀ ਹੈ, ਉਹਨੂੰ ਕਹਿੰਦੇ ਸੇਲੀ ਟੋਪੀ। ਉਹ ਫਕੀਰ ਲੋਕ ਬੰਨਦੇ ਨੇ। ਇੱਕ ਉਹ ਲੈ ਕੇ ਆ ਗਏ ਮਸੰਦ, ਇੱਕ ਪੀੜਾ ਸਾਹਿਬ ਲੈ ਕੇ ਆ ਗਏ, ਇੱਕ ਮਾਲਾ ਲੈ ਕੇ ਆ ਗਏ। ਇਹ ਨਿਸ਼ਾਨੀ ਹੁੰਦੀ ਸੀ ਗੁਰਤਾ ਗੱਦੀ ਦੀ। ਮਹਾਰਾਜ ਹੱਸ ਪਏ, ਕਹਿਣ ਲੱਗੇ ਕਿ ਇਹ ਨਹੀਂ ਚਾਹੀਦੀਆਂ, ਇਹ ਤੋਸੇਖਾਨੇ 'ਚ ਰੱਖ ਦਿਓ। ਮਹਾਰਾਜ ਕਾਰਨ ਕਹਿਣ ਲੱਗੇ, ਹੁਣ ਸ਼ਸਤਰਧਾਰੀ ਹੋਵਾਂਗੇ, ਤਖਤਾਂ ਦੇ ਉੱਤੇ ਬੈਠਾਂਗੇ, ਹੁਣ ਪੀੜੇ 'ਤੇ ਨਹੀਂ ਤਖਤਾਂ 'ਤੇ ਸਜਾਂਗੇ। ਸੋ ਛੇਵੇਂ ਪਾਤਸ਼ਾਹ ਨੇ ਤਖਤ ਜਿਹੜਾ ਸੀ ਉਹ ਬਣਵਾਇਆ, ਔਰ ਜਿਹੜੀ ਮਾਲਾ ਸੀ ਇਹ ਦੇ ਦਿੱਤੀ ਸਾਧੂਆਂ ਨੂੰ। ਸ਼ਸਤਰ ਜਿਹੜਾ ਸੀ ਇਹ ਗੁਰੂ ਦੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਬਖਸ਼ ਦਿੱਤਾ। ਪੀੜਾ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਵਾਸਤੇ ਜਿਹੜਾ ਸੀ ਉਹ ਮਹਾਰਾਜ ਨੇ ਇਹ ਬਖਸ਼ਿਸ਼ ਕਰ ਦਿੱਤਾ, ਅਤੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਕਾਲ ਦਾ ਤਖ਼ਤ ਬਣਾ ਕੇ ਬੇਨਤੀ ਕਰਦੇ ਹਾਂ। ਅਕਾਲ ਦਾ ਭਾਵ ਹੈ ਪਰਮੇਸ਼ਰ ਦਾ ਤਖ਼ਤ, ਜਿਵੇਂ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਨਾ, ਇੱਦਾਂ ਹੀ ਉਹ ਤਖ਼ਤ ਹੈ ਪਰਮਾਤਮਾ ਦਾ, ਕਿਸੇ ਸਰਕਾਰ ਦਾ ਨਹੀਂ, ਕਿਸੇ ਪਿਆਰੇ ਹੋਰ ਦਾ ਨਹੀਂ, ਉਹ ਤਖ਼ਤ ਹੈ ਅਕਾਲ ਦਾ ਅਤੇ ਸਦੀਵੀ ਕਾਲ ਰਹੇਗਾ, ਕਦੇ ਉਹਦਾ ਖਾਤਮਾ ਨਹੀਂ ਹੁੰਦਾ। ਇਸ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਤਖ਼ਤ ਜਿਹੜਾ ਸੀ ਉਹਨੂੰ ਸਤਸੰਗੇ ਬਣਵਾਇਆ। ਬਾਅਦ ਵਿੱਚ ਉਹਦੇ ਉੱਤੇ ਮਰਿਆਦਾ ਚਲਾਉਣ ਲਈ ਸਤਸੰਗਿਓ ਜਿਹੜਾ ਹੈ ਕਾਲਤਾ ਸਾਹਿਬ ਦੀ ਬਿਲਡਿੰਗ ਬਣਾਉਣਾ ਕੀਤੀ, ਉਹ ਮਿਸਲਾਂ ਨੇ ਬਣਾਈ। ਜਦੋਂ 1984 ਦੇ ਵਿੱਚ ਉਹ ਬਿਲਡਿੰਗ ਸਾਸੇ ਨੁਕਸਾਨੀ ਗਈ, ਸਰਕਾਰੀ ਸੇਵਾ ਦੇ ਅਨੁਸਾਰ ਉਹਨੂੰ ਬਣਾਉਣਾ ਕੀਤਾ, ਪਰ ਪੰਥ ਨੇ ਪ੍ਰਮਾਣ ਨਹੀਂ ਕੀਤੀ ਅਤੇ ਬੇਨਤੀ ਕੀਤੀ ਸੀ ਪਿੱਛੇ ਜੇ ਕਿ ਜਦੋਂ ਉਹਨੂੰ ਵਧਾਉਣਾ ਸ਼ੁਰੂ ਕੀਤਾ, ਭਾਵ ਕਿ ਜਿਹੜੀ ਸਰਕਾਰੀ ਸੇਵਾ ਸੀ ਢਾਉਣੀ ਸ਼ੁਰੂ ਕੀਤੀ, ਉਹਦੀਆਂ 3 ਛੱਤਾਂ ਸੀ 3। ਉਹਦੇ ਵਿੱਚ ਮੈਂ ਇੱਕ ਦੇਖਿਆ ਕਿ ਜਦੋਂ ਛੱਤ ਢਾਉਣ ਲੱਗੇ ਨਾ, ਇੱਕ ਲੈਂਟਰ ਥੱਲੇ ਪਾ ਕੇ ਉਹਦੇ ਉੱਤੇ ਪੂਰੀ ਛੱਤ ਦੇ ਉੱਤੇ ਘੜੇ ਵਿਛਾਏ, ਕੋਰੇ ਕੁੱਜੇ ਪੂਰੀ ਛੱਤ ਦੇ ਉੱਤੇ, ਉਹਦੇ ਉੱਤੇ ਇੱਕ ਹੋਰ ਲੈਂਟਰ ਪਾਇਆ, ਸਮਝੇ, ਇੱਕ ਥੱਲੇ ਲੈਂਟਰ ਉਹਦੇ ਉੱਤੇ ਘੜੇ ਵਿਛਾ ਕੇ ਪੂਰੇ ਦੇ ਪੂਰੇ ਉੱਤੇ, ਅਤੇ ਫਿਰ ਉਹਦੇ ਉੱਤੇ ਫਿਰ ਇੱਕ ਹੋਰ ਲੈਂਟਰ ਪਾਇਆ। ਤਿੰਨੇ ਹੀ ਲੈਂਟਰ ਇੱਦਾਂ ਦੇ ਸੀ ਉਹ, ਮਤਲਬ ਕਿ ਗਰਮੀ ਦੇ ਵਿੱਚ ਠੰਡੇ ਰਹਿਣ ਅਤੇ ਸਿਆਲ ਦੇ ਵਿੱਚ ਗਰਮ ਰਹਿਣ। ਅੱਖੀਂ ਵੇਖਿਆ ਉੱਥੇ ਬੇਅੰਤ ਹੀ ਘੜੇ ਵਿਛਾਏ ਸੀ ਉੱਥੇ। ਸੋ ਲਗਾਤਾਰ ਜਿਹੜਾ ਸੀ ਇਹ ਸੇਵਾ ਸਤਸੰਗ ਚੱਲਦੀ ਰਹੀ। 1999 ਦੇ ਵਿੱਚ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਪੂਰਨਤਾ ਹੋਈ ਅਤੇ ਕੌਮ ਨੂੰ ਸਤਸੰਗ ਸਮਰਪਿਤ ਕਰ ਦਿੱਤਾ ਗਿਆ। ਇਹਦੀ ਸੇਵਾ ਜਿਹੜੀ ਸੀ ਬਾਬਾ ਠਾਕੁਰ ਸਿੰਘ ਜੀ ਨੇ ਇਹ ਕਰਵਾਈ ਹੈ, ਅਤੇ ਲਗਾਤਾਰ ਇਸ ਸੇਵਾ ਦੇ ਵਿੱਚ ਸਿੰਘਾਂ ਦੀ ਡਿਊਟੀ ਲੱਗਦੀ ਰਹਿੰਦੀ ਸੀ, ਕਦਾ ਕਦਾ ਸਾਡੀ ਵੀ ਡਿਊਟੀ ਲੱਗੀ, ਉੱਥੇ ਰਹਿੰਦੇ ਰਹੇ ਹਾਂ। ਸੋ ਮਤਲਬ ਹੈ ਕਿ ਇਹ ਜਿਹੜੀ ਸੇਵਾ ਹੈ, ਫਿਰ ਸਤਸੰਗ ਇਸ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਬਣੇ ਇੱਕ ਬੇਸਮੈਂਟ ਬਣਾਇਆ ਗਿਆ, ਪਹਿਲਾਂ ਨਹੀਂ ਸੀ ਹੁੰਦਾ ਬੇਸਮੈਂਟ, ਅਕਾਲ ਤਖ਼ਤ ਸਾਹਿਬ ਥੱਲੇ ਸੀ, ਪਰ ਜਦੋਂ 84 ਤੋਂ ਬਾਅਦ ਸੇਵਾ ਕੀਤੀ ਕਿ ਬੇਨਤੀ ਕੀਤੀ ਕਿ ਉਹਨੂੰ ਵਧਾਇਆ ਗਿਆ, 20 ਫੁੱਟ ਅਕਾਲ ਤਖ਼ਤ ਸਾਹਿਬ ਪਿੱਛੇ ਨੂੰ ਵਧਾਇਆ ਗਿਆ, 15-15 ਫੁੱਟ ਦੋਵਾਂ ਬੰਨੇ ਨੂੰ ਵਧਾਇਆ ਗਿਆ, ਅਤੇ ਉੱਤੇ ਨੂੰ ਅਕਾਲ ਤਖ਼ਤ ਸਾਹਿਬ 25 ਫੁੱਟ ਵਧਾਇਆ ਗਿਆ। ਇਸ ਲਈ ਬੇਨਤੀ ਕੀਤੀ ਸੀ ਸਵੇਰੇ, ਜਿਹੜਾ ਖੂਹ ਸੀ ਪਹਿਲੇ ਅਕਾਲ ਤਖ਼ਤ ਸਾਹਿਬ ਦੇ ਵਿੱਚ ਅੱਧਾ ਅੰਦਰ ਅਤੇ ਅੱਧਾ ਬਾਹਰ ਸੀ, ਉਹਦੇ ਵਿਚਕਾਰ ਪਾ ਕੇ ਲੈਂਟਰ ਉੱਤੇ ਕੰਧ ਕੱਢੀ ਸੀ, ਅੱਧਾ ਖੂਹ ਅੰਦਰ ਸੀ ਅਤੇ ਅੱਧਾ ਖੂਹ ਬਾਹਰ ਸੀ। ਹੁਣ ਜਿਹੜਾ ਟੋਟਲ ਦਾ ਟੋਟਲ ਖੂਹ ਅੰਦਰ ਆ ਗਿਆ,
ਅਕਾਲ ਤਖ਼ਤ ਸਾਹਿਬ ਦੇ ਵਿੱਚ ਬੇਸਮੈਂਟ ਦੇ ਵਿੱਚ ਹੁਣ ਜਾ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ। ਸੋ ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਸੀ ਤੇ ਗੁਰੂ ਜੀ ਮਿਹਰ ਕਰਦੇ ਹਨ ਕਿ ਮਹਾਂ ਕੁਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ, ਜਿਹੜੇ ਨਿੰਦਕ ਲੋਕ ਚੰਦੂ ਵਰਗੇ ਸਤਸੰਗੀਓ, ਮਹਾਂਕੁਰੂਪ ਬਹੁਤੇ ਭੈੜੇ ਰੂਪ ਵਾਲੇ, ਦੁਖੀਏ ਸਦਾ ਦੁਖੀ ਰਹਿਣ ਵਾਲੇ, ਸਦਾ ਕਾਲੇ ਮੋਹ ਮਾਇਆ ਤੇ ਮੋਹ ਦੇ ਵਿੱਚ ਤੇ ਮਾਇਆ ਦੇ ਵਿੱਚ ਉਹਨਾਂ ਦੇ ਮੂੰਹ ਕਾਲੇ ਰਹੇ। ਪੜਕੇ ਉੱਠ ਨਿਤ ਪਰ ਦਰ ਬਹਿਰੇ ਹਰ ਨਾਮ ਚੁਰਾਇਆ। ਭਲਕੇ ਉੱਠ ਨਿਤ, ਭਲਕੇ ਉੱਠਦਾ ਭਾਵ ਸਵੇਰੇ ਉੱਠ ਕੇ ਨਿਤ ਹਰ ਰੋਜ਼, ਪਰ ਦਰ ਬਹਿਰੇ ਪਰਾਇਆ ਧਨ ਚੁਰਾਉਂਦੇ ਨੇ, ਇੱਧਰੋਂ ਠੱਗੀ ਕਰ ਲਈਏ, ਉੱਧਰੋਂ ਠੋਰੀ ਕਰ ਲਈਏ, ਇੱਧਰੋਂ ਕੁਛ ਨਾ ਕੁਛ ਖਿੱਚ ਲਈਏ, ਐਸੀ ਹਾਲਤ ਬਣਦੀ ਸਤਸੰਗੀਓ। ਹਰ ਨਾਮ ਚੁਰਾਇਆ ਤੇ ਵਾਹਿਗੁਰੂ ਦੇ ਨਾਮ ਨੂੰ ਚੁਰਾਉਂਦੇ ਨੇ, ਚੁਰਾਉਣ ਦਾ ਭਾਵ ਕਿ ਪਰਮਾਤਮਾ ਨੂੰ ਭੁੱਲੇ ਹੋਏ ਨੇ। ਨਾਮ ਨਾ ਜਪੇ ਸੇ ਚੋਰ ਚੋਰ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜਿਹੜਾ ਨਾਮ ਨਹੀਂ ਜਪਦਾ ਸਭ ਤੋਂ ਵੱਡਾ ਚੋਰ ਸਤਸੰਗੀ ਉਹ ਹੈ। ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ, ਤੁਮੀ ਤੁਮਾ ਵਿਸ ਅਕਤ ਧੂਰਾ ਨਿੰਮ ਫਲ ਮਾਨ ਮੁੱਖ ਵਸੇ ਤਿਸ ਜਿਸ ਤੂੰ ਚੇਤਨਾ ਆਵੇ। ਇਹ ਪੰਜ ਜ਼ਹਿਰ ਗਿਣ ਕੇ ਗੁਰੂ ਜੀ ਨੇ ਕਿਹਾ ਜਿਹਦੇ ਜਿਸ ਬੰਦੇ ਦੇ ਮਨ ਦੇ ਵਿੱਚ ਮੁੱਖ ਵਿੱਚ ਪਰਮਾਤਮਾ ਦਾ ਨਾਮ ਨਹੀਂ ਨਾ, ਇਹ ਪੰਜੇ ਦੇ ਪੰਜੇ ਜ਼ਹਿਰ ਜਿਹੜੇ ਨੇ ਅੱਠੇ ਪੈਰ ਉਹਦੇ ਮਨ ਦੇ ਵਿੱਚ ਹੀ ਤੇ ਮੁੱਖ ਵਿੱਚ ਵਸੇ ਹੋਏ ਨੇ। ਸੋ ਇਸ ਲਈ ਹਰ ਨਾਮ ਚੁਰਾਇਆ, ਵਾਹਿਗੁਰੂ ਦੇ ਨਾਮ ਨੂੰ ਚੁਰਾਇਆ ਮਤਲਬ ਉਹਦੇ ਵੱਲੋਂ ਮਨ ਚੁਰਾ ਕੇ ਰੱਖਿਆ, ਮਨ ਲਾਇਆ ਹੀ ਨਹੀਂ ਸਿਮਰਨ ਦੇ ਵਿੱਚ। ਹਰ ਜੀਓ ਤਿੰਨ ਕੀ ਸੰਗਤ ਮਤ ਕਰੋ, ਬੇਨਤੀ ਕਰੀਏ ਵਾਹਿਗੁਰੂ ਜੀ ਇਹੋ ਜਿਹੇ ਮਨ ਮੁੱਖਾਂ ਦੀ ਸੰਗਤ ਮਤਾ ਕਿਤੇ ਸਾਨੂੰ ਕਰਵਾਇਓ, ਮਤਾ ਕਿਤੇ ਇਹੋ ਜਿਹੇ ਮਨ ਮੁੱਖਾਂ ਦੀ ਸੰਗਤ ਸਾਨੂੰ ਹੋਵੇ। ਰੱਖ ਲੇਵੋ ਹਰ ਰਾਜਾ, ਹੇ ਹਰੀ ਰਾਜਾ ਜੀ, ਹੇ ਵਾਹਿਗੁਰੂ ਜੀ ਪਰਮਾਤਮਾ ਜੀ ਰੱਖਿਆ ਕਰੋ, ਇਹੋ ਜਿਹੀ ਕੁਸੰਗਤ ਤੋਂ ਸਾਨੂੰ ਬਚਾ ਕੇ ਰੱਖੋ। ਨਾਨਕ ਪਏ ਕਿਰਤ ਕਮਾਵਦੇ, ਮਨ ਮੁੱਖ ਦੁੱਖ ਪਾਇਆ। ਸਮਾਪਤੀ ਤੇ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਦੇ ਨੇ, ਨਾਨਕ ਦਾ ਅਰਥ ਹੈ ਚੌਥੀ ਜੋਤ ਗੁਰੂ ਨਾਨਕ ਦੇਵ ਜੀ ਦੀ। ਪਏ ਕਿਰਤ ਕਮਾਵਦੇ, ਜੋ ਮੱਥੇ ਦੇ ਲੇਖ ਪਏ ਨਾ ਉਹਦੇ ਅਨੁਸਾਰ ਇਹ ਉਹ ਕੰਮ ਕਰਦੇ, ਨਾਮ ਤੋਂ, ਸਿਮਰਨ ਤੋਂ, ਬੰਦਗੀ ਤੋਂ, ਭਗਤੀ ਤੋਂ ਦੂਰ ਰਹਿੰਦੇ ਨੇ, ਕਿਉਂਕਿ ਪਿਛਲੇ ਜਨਮ ਦੇ ਮਾੜੇ ਕਰਮ ਨੇ। ਉਹਨਾਂ ਕਰਮਾਂ ਸਦਕਾ ਇਸ ਜਨਮ ਵਿੱਚ ਹੀ ਸੰਗਤ ਨਹੀਂ, ਸਿਮਰਨ ਨਹੀਂ, ਨਾਮ ਨਹੀਂ, ਸੇਵਾ ਨਹੀਂ, ਸਤਸੰਗ ਵੀ ਕਰ ਸਕੇ। ਮਨਮੁੱਖ ਦੁੱਖ ਪਾਇਆ, ਮਨ ਪਿੱਛੇ ਲੱਗੇ ਹੋਏ ਲੋਕ ਸਦਾ ਦੁਖੀ ਰਹਿੰਦੇ ਨੇ। ਸੋ ਸਤਸੰਗ ਸਤਸੰਗੀਓ ਗੁਰੂ ਮਿਹਰ ਕਰਨ, ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਸਾਨੂੰ ਤਖਤਾਂ ਦੇ ਮਾਲਕ ਬਣਾਇਆ। ਕਿਸੇ ਵੀ ਕੌਮ ਨੂੰ ਕੌਮ ਦਾ ਦਰਜਾ ਮਿਲਣ ਲਈ ਇੱਕ ਉਹਦਾ ਕੇਂਦਰੀ ਸਥਾਨ ਹੋਣਾ ਜ਼ਰੂਰੀ ਹੈ। ਸੱਚਖੰਡ ਹਰਿਮੰਦਰ ਸਾਹਿਬ ਸਾਡਾ ਕੇਂਦਰੀ ਸਥਾਨ ਹੈ। ਕਿਸੇ ਵੀ ਕੌਮ ਨੂੰ ਕੌਮ ਦਾ ਦਰਜਾ ਮਿਲਣ ਲਈ ਆਪਣਾ ਗ੍ਰੰਥ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਦਾ ਕਾਨੂੰਨ, ਵਿਧੀ ਵਿਧਾਨ ਸਾਰਾ ਸਾਡੀ ਸਿੱਖ ਰਹਿਤ ਮਰਜ਼ਾਦਾ ਹੈ। ਅਤੇ ਤਖ਼ਤ ਜ਼ਰੂਰੀ ਹੈ ਸਤਸੰਗ ਜੀ, ਸਾਡਾ ਤਖ਼ਤ ਅਕਾਲ ਤਖ਼ਤ ਸਾਹਿਬ ਹੈ। ਇਸ ਲਈ ਸਿੱਖ ਕੌਮ ਨੂੰ ਇੱਕ ਸੰਪੂਰਨ ਕੌਮ ਦਾ ਦਰਜਾ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਦਵਾਇਆ, ਮੀਰੀ ਪੀਰ ਦੇ ਮਾਲਕ ਬਣੇ ਅਤੇ ਸਾਡੇ 'ਤੇ ਮਿਹਰ ਕੀਤੀ ਸਤਿਗੁਰੂ, ਧਰਮ ਅਤੇ ਰਾਜਨੀਤੀ ਨਾਲ ਸਾਨੂੰ ਜੋੜਿਆ। ਦੂਸਰੀ ਬੇਨਤੀ ਉੱਪਰ ਸਮਾਪਤੀ, ਦੋ ਨਿਸ਼ਾਨ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਆਪਾਂ ਵੇਖਦੇ ਹਾਂ, ਦਰਸ਼ਨ ਕਰਦੇ ਹਾਂ। ਦੂਰੋਂ ਵੇਖਣ ਨੂੰ ਆਮ ਤੌਰ 'ਤੇ ਪਤਾ ਨਹੀਂ ਲੱਗਦਾ, ਪਰ ਖਿਆਲ ਕਰੋ ਜਿਹੜਾ ਹਰਿਮੰਦਰ ਸਾਹਿਬ ਵਾਲੇ ਪਾਸੇ ਨਿਸ਼ਾਨ ਸਾਹਿਬ ਵੱਡਾ ਅਤੇ ਜਿਹੜਾ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਉਹ ਛੋਟਾ, ਜਿੱਦਾਂ ਉਂਗਲ ਇੱਕ ਵੱਡੀ ਇੱਕ ਛੋਟੀ ਹੈ ਨਾ, ਇਹਦਾ ਹਰਿਮੰਦਰ ਸਾਹਿਬ ਵਾਲੇ ਪਾਸੇ ਦਾ ਇੱਕ ਫੁੱਟ ਵੱਡਾ ਨਿਸ਼ਾਨ ਸਾਹਿਬ ਹੈ, ਜਿਹੜਾ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਇੱਕ ਫੁੱਟ ਛੋਟਾ। ਕੀ ਮਤਲਬ? ਕਿਹੜੀ ਰਾਜਨੀਤੀ ਹਮੇਸ਼ਾ ਹੀ ਧਰਮ ਤੋਂ ਥੱਲੇ ਰਹੇ, ਪਰ ਅੱਜ ਕੱਲ੍ਹ ਉੱਤੇ ਆ ਗਈ। ਹੁਣ ਰਾਜਨੀਤੀ ਦਾ ਕੁੰਡਾ ਜਿਹੜਾ ਧਰਮ ਦੇ ਉੱਤੇ ਚੱਲ ਗਿਆ, ਤਾਂ ਅਸੀਂ ਦੁਖੀ, ਤਾਂ ਸਾਡਾ ਕੁਛ ਬਣ ਨਹੀਂ ਰਿਹਾ। ਅਸਲ ਵਿੱਚ ਧਰਮ ਵੱਡਾ ਹੈ ਅਤੇ ਰਾਜਨੀਤੀ ਛੋਟੀ ਹੈ। ਇਸ ਲਈ ਨਿਸ਼ਾਨ ਸਾਹਿਬਾਂ ਤੋਂ ਵੀ ਸਾਨੂੰ ਸਿੱਖਿਆ ਮਿਲਦੀ ਹੈ। ਨਿਸ਼ਾਨ ਸਾਹਿਬ ਹਰਿਮੰਦਰ ਸਾਹਿਬ ਵਾਲਾ ਵੱਡਾ ਅਤੇ ਦੂਸਰੇ ਪਾਸੇ ਵਾਲਾ ਛੋਟਾ ਹੈ, ਇਹ ਗੁਰੂ ਨੇ ਮਿਹਰ ਕੀਤੀ ਹੈ। ਇੱਕ ਹੋਰ ਇੱਕ ਮਿੰਟ ਦੀ ਬੇਨਤੀ ਉਪਰੰਤ ਸਮਾਪਤੀ, ਸੱਚਖੰਡ ਹਰਿਮੰਦਰ ਸਾਹਿਬ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਨਾ, ਕਹਿੰਦੇ ਉੱਥੋਂ ਵੇਖੀਏ ਅਤੇ ਅਕਾਲ ਤਖ਼ਤ ਸਾਹਿਬ ਜਿਹੜਾ ਨਾ ਸਤਸੰਗੀ ਉਹ ਨਹੀਂ ਦੀਦਾ, ਤਖ਼ਤ ਨਹੀਂ ਦੀਦਾ, ਬਿਲਡਿੰਗ 'ਤੇ ਦਿਸੇ ਕਿ ਜਿਹੜਾ ਤਖ਼ਤ ਹੈ ਉਹ ਨਹੀਂ ਦੀਦਾ। ਪਰ ਜਦੋਂ ਅਸੀਂ ਅਕਾਲ ਤਖ਼ਤ ਸਾਹਿਬ ਜਿੱਥੇ ਮਹਾਰਾਜ ਦੇ ਸ਼ਸਤਰ ਸੁਸ਼ੋਭਿਤ ਉੱਥੋਂ ਵੇਖਾਂਗੇ ਅਤੇ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਦੀਦਾ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ, ਜਦੋਂ ਗੁਰੂ ਦਾ ਸਿੱਖ
ਸਿਮਰਨ ਭਜਨ ਬੰਦਗੀ ਵਿੱਚ ਬੈਠਾ ਉਹਨੂੰ ਤਖ਼ਤ ਵੱਲ ਨਹੀਂ ਉਹਦਾ ਧਿਆਨ ਜਾਵੇ। ਜੋ ਤਖ਼ਤ 'ਤੇ ਬੈਠਾ ਉਹਦਾ ਧਿਆਨ ਗੁਰੂ ਵੱਲ ਰਵੇ, ਉਹਦਾ ਧਿਆਨ ਸੱਚੇ ਪਾਤਸ਼ਾਹ ਗੁਰੂ ਵੱਲ ਰਹਿਣਾ ਚਾਹੀਦਾ। ਸ਼ੁਕਰ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਵਧਾਈਆਂ ਬਹੁਤ ਬਹੁਤ ਸੰਗਤਾਂ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦੀ ਮਾਰੇ ਮਿਹਰ ਕਰਨ, ਆਮਦਾਨ ਬਖਸ਼ਣ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅਗਾਂਹ ਵਾਤੇ ਸਮਾਪਤ ਬਖਸ਼ਣੀ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਮਹਾਰਾਜ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਅਲਾਹੀ ਬਾਣੀ ਦਾ ਕੀਰਤਨ ਆਪ ਸ਼੍ਰਵਣ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ

ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਵਾਹਿਗੁਰੂ। ਗੁਰੂ ਸਾਹਿਬ ਜੀ ਕੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ, ਇਹਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਨੂੰ ਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਵਾਹਿ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਿਆ ਵੈ ਚਿਤਿਆ ਉਨ ਕਾ ਸਤ

ਹੈ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਕਿਸਕੀ ਸੇਵ। ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਪਾਤਸ਼ਾਹ ਜੀ, ਆਪ ਜੀ ਦੇ ਸ਼ਾਮ ਦੇ ਸੋਹਣੇ ਸਜੇ ਦੀਵਾਨਾਂ ਅੰਦਰ ਆਰਤੀ, ਸ਼ਬਦ ਕੀਰਤਨ, ਗੁਰਬਾਣੀ ਵਿਚਾਰ, ਕੀਰਤਨ ਹੋਏ ਨੇ ਸਤਿਗੁਰੂ ਪਾਤਸ਼ਾਹ ਜੀ। ਆਪ ਜੀ ਦੇ ਸੇਵਕਾਂ ਪਾਸੋਂ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਸਤਿਗੁਰੂ ਜੀ। ਬਾਣੀ ਦਾ ਭਾਵ ਸਰਬਤ ਪੜ੍ਹਨ ਸੁਣਨ ਵਾਲਿਆਂ ਦੇ ਹਿਰਦੇ ਅੰਦਰ ਵਸਾਉਣਾ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਤਿਲ ਫੁੱਲ ਭੇਟਾਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਈਆਂ। ਸਤਿਗੁਰੂ ਜੀ ਹੋ ਆਪ ਜੀ ਦੇ ਦਰ ਕਰਦੇ ਸੇਵਕ, ਬੀਬੀ ਆਯੋਸ਼ੀ ਤਿਨ੍ਹਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਪਰਿਵਾਰ ਵੱਲੋਂ ਮਾਇਆ ਭੇਟਾ ਕਰਦੇ ਨੇ। ਸਤਿਗੁਰੂ ਜੀ ਮੇਰਾ ਬਖਸ਼ਾਂ ਕਰੋ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਬੱਚੀ ਮਨਜੀਤ ਕੌਰ ਸੰਘੇੜਾ, ਇਹਨਾਂ ਦੇ ਜਨਮ ਦਿਨ ਲਈ ਅਰਦਾਸ ਬੇਨਤੀ ਪਾਤਸ਼ਾਹ ਜੀ, ਪਰਿਵਾਰ ਵੱਲੋਂ ਮਾਇਆ ਭੇਟਾ ਹੋਈ ਹੈ, ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ। ਬੱਚੀ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੋ, ਨਾਮ ਦੀ ਦਾਤ ਸਿੱਖੀ ਜੀ ਨੂੰ ਬਖਸ਼ੋ ਜੀ। ਸਰਗਵਾਸੀ ਬੀਬੀ ਸਵਰਨ ਕੌਰ ਤੇ ਇਹਨਾਂ ਦੀ 24ਵੀਂ ਬਰਸੀ ਤੇ ਯਾਦ ਵਿੱਚ ਸਤਿਗੁਰੂ ਜੀ ਉਹ ਸਰਦਾਰ ਗੁਰਚਰਨ ਸਿੰਘ ਵੱਲੋਂ ਅਰਦਾਸ ਬੇਨਤੀ ਹੈ, ਪਾਤਸ਼ਾਹ ਮਾਇਆ ਭੇਟਾ ਕਰਦੇ ਨੇ ਜੀ, ਆਪਣਾ ਮਿਹਰ ਪ੍ਰਿਆਤ ਰੱਖੋ, ਪਰਿਵਾਰ ਨੂੰ ਨਾਮ ਦੀ ਦਾਤ ਗੁਰਸਿੱਖੀ ਜੀ ਨੂੰ ਬਖਸ਼ੋ ਜੀ। ਆਪ ਜੀ ਦੇ ਦਰ ਕਰਦੇ ਸੇਵਕ ਪ੍ਰਵੇਸ਼ ਸ਼ਿੰਦੇ, ਨੌਕਰੀ ਵਿੱਚ ਪ੍ਰਮੋਸ਼ਨ ਮਿਲਣ ਦੀ ਖੁਸ਼ੀ ਦੇ ਅੰਦਰ ਸਤਿਗੁਰੂ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ, ਮਾਇਆ ਭੇਟਾ ਕਰਦੇ ਨੇ, ਮੇਰਾ ਬਖਸ਼ਣ ਕਰਨੀ ਆ ਸਤਿਗੁਰੂ ਜੀ। ਚਰਨਾ ਕੰਮਾਂ ਦਾ ਓਟ ਆਸਰਾ ਭਗਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਭਾਈ ਆਪ ਜੀ ਦੀਆਂ ਸੰਗਤਾਂ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਣ ਕਰਦੇ ਹਾਂ, ਗੁਰੂ ਘਰ ਵਾਸਤੇ ਮਾਇਆ ਭੇਟਾ ਕਰ ਰਹੀਆਂ ਨੇ ਜੀ। ਭਾਈ ਪ੍ਰੀਤ ਸਿੰਘ ਗਰੇਵਾਲ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਵਾਸਤੇ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਗੁਰੂ ਘਰ ਵਾਸਤੇ $1,000 ਮਾਇਆ ਡਾਲਰ ਮਾਇਆ ਭੇਟਾ ਕਰਦੇ ਨੇ ਜੀ, ਰਵਾਨ ਕਰਨੀ। ਸਤਿਗੁਰੂ ਜੀ ਆਪਣੇ ਸਿੱਖਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੋ, ਚਰਨਾਂ ਕਮਲਾਂ ਦਾ ਓਟ ਆਸਰਾ ਇਸੇ ਤਰ੍ਹਾਂ ਸੇਵਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਉਹ ਹੋਰ ਜੋ ਜੋ ਮਾਈ ਭਾਈ ਆਪ ਦੇ ਦਰ ਤੇ ਅਰਦਾਸਾਂ ਬੇਨਤੀਆਂ ਕਰਦੇ ਭੇਟਾਵਾਂ ਲੈ ਕੇ ਆਏ ਨੇ, ਸਰਬਤ ਦੀਆਂ ਭੇਟਾਵਾਂ ਆਪਣੇ ਖਜ਼ਾਨਿਆਂ ਪ੍ਰਵਾਨ ਕਰਦੇ ਹਾਂ, ਸਰਬਤ ਨੂੰ ਨਾਮ ਦੀ ਦਾਤ ਗੁਰਸਿੱਖੀ ਜੀ ਹੁਣ ਇਸੇ ਤਰ੍ਹਾਂ ਬਾਣੀ ਨਾਲ ਸਤਸੰਗ ਨਾਲ ਪ੍ਰੇਮ ਬਖਸ਼ਿਸ਼ ਕਰੋ ਜੀ। ਇਸ ਵਕਤ ਅਰਦਾਸ ਬੇਨਤੀ

ਵਾਹਿਗੁਰੂ ਸਾਹਿਬ ਜੀ ਸਾਡਾ ਰਾਗ ਗੁਰਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਜੈਗਰ ਕੀਤਾ ਕੇ ਕਰਤੇ ਕਾਹੇ ਵਿਚਾਰੋ ਤਤ ਗੁਰ ਗਾਵ ਸੁਹਿਲਾ ਸਿਵ ਦੋ ਸ੍ਰਿ ਜਨਹਾਰੋ ਤੁਮ ਗਾਵ ਮੇਰੇ ਨਿਰਭਉ ਕਾ ਸੁਹਿਲਾ ਹਾਂ ਵਰੇ ਜਿਤ ਸੁਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਓ ਦੇ ਸਮਾਧਿ ਨ ਦੇਖੇ ਗਾਦੇ ਬਨਹਾਰ ਤੇਰਾ ਦਾਨ ਕਿਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖੇ ਅਮਿਲ ਕਿਰਪਾ ਬਤੇਲ ਦੇਹੋ ਸਜਣ ਸਿਸੜੀਆਂ ਜੋ ਬਸ ਸਾਹਿਬ ਸ਼ਮੇਲ ਕਰ ਕਰੇ ਪਹੁੰਚੇ ਸਦਨ ਨਿਤ ਪਵਨ ਸਦਨ ਹਾਰ ਸੁਮਰੀਆ ਨਾਨਕ ਸੇ ਦੇ ਆਵਨ ਰਾਗ ਸਮਹਲ ਪਹਿਲਾ ਸੇ ਕਰ ਸੇ ਗੁਰ ਸੇ ਉਪਦੇਸ਼ ਗੁਰੂ ਗੁਰ ਇੱਕ ਵਿਸ਼ਨੇਕ ਬਾਬਾ ਜੈ ਕਰ ਕਰਤੇ ਕੀਤ ਹੋਏ ਸ਼ੋਕਰ ਰਾਖ ਵਡਾਈ ਤੋਏ ਰਹਾਉ ਗੜੀਆਂ ਪਹਿਲਾ ਤੇਤੀ ਵਾਰੀ ਮਾਹ ਹੋਆ ਸੁਰ ਜੇ ਪ੍ਰੋਤਾ ਨੇਕ ਨਾਨਕ ਕਰਤੇ ਕੀ ਕੀਤੇ ਵੇਸ਼ ਰਾਗ ਤਨਾ ਸ੍ਰੀ ਮਹਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪ ਕਮਨੇ ਉਦਾਰ ਕਮਨ ਦਿਨ ਕਮੋਤੀ ਧੂਪ ਮਲਿਆਨ ਲੋ ਪਵਨ ਚਮਲੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਨ ਨਾ ਤੇਰੀ ਆਰਤੀ ਅਨਹਤ ਸ਼ਬਦ ਵਾਹ ਜੰਤ ਪੇਰੀ ਰਹਾ ਸਹਿ ਸਭ ਨੈਨ ਨੈਨ ਹੈ ਤੋਹੇ ਕੋ ਸਹਿ ਸਮੂਰਤ ਨਾ ਨੇਕ ਤੋਹੇ ਸਹਿਜ ਪਦ ਵਿਮਲ ਨਾ ਨੇਕ ਪਦ ਗੰਧ ਬਿਨ ਸਹਿ ਸਭ ਗੰਧ ਜਲ ਤਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਰਨ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵ ਵੈਸ਼ਵਰਤੀ ਹੋਏ ਹਰ ਚਰਨ ਕਮਲ ਕੁਰੰਦ ਲੋਭਿਤ ਮਨੋ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰਾ ਨਾਏ ਵਰਸਾ ਰਾਗ ਓੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਪਰਿਆ ਮਿਲ ਸਾਧੂ ਖੰਡਲ ਖੰਡਾ ਹੀ ਓਦਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਗੁਰ ਸਾਧੂ ਦਲੀ ਪਨ ਵੱਡਾ ਹੈ ਕਰ ਡੰਡਾ ਉਤਪਨ ਵੱਡਾ ਹੈ ਰਹਾ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜੋ ਚਲੈ ਚੁਬੈ ਦੁਖ ਪਾਵੈ ਡਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁਤ ਸ਼ੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਖ ਰਖ ਵੱਡ ਵੱਡਾ ਹੈ ਜਿਨ ਨਾਨਕ ਨਾਮ ਦਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੁਰਬ ਮਹਲਾ ਪੰਜਵ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹ ਅੱਗ ਵਸਨ ਸੁਹੇਲਾ ਪਾਉ ਦਿਕਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਰਜ ਸਵਾਰੀ ਰਹਾ ਇਹੋ ਸੰਸਾਰ ਵਿਕਾਰ ਸੰਸੇ ਮੈਂ ਤੇਰੇ ਬ੍ਰਹਮ ਗਿਆਨੀ ਜਿਸੈ ਜਗਾਏ ਇਹੋ ਰਸ ਅਕਤ ਕਥਾ ਤਿਨ ਜਾਣੇ

ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜੇ ਜਿੱਥੇ ਸਤਿਗੁਰ ਜਾਏ ਤੇ ਇੱਕ ਬਹਾਦੁਰ ਸਿਮਰਿਆ ਘਰ ਨੂੰ ਨਿਧ ਆਵੈ ਧਾਏ ਸਭ ਥਾਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਸਾਹ ਦਸਾਹਾਂ ਪਾਤਸ਼ਾਹ ਦੇ ਆਤਮਕ ਜੋਤ ਜਾਗਤੀ ਜੋਤ ਚੌਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟੀਆਂ ਦੀ ਓਟ ਨੀ ਆਸਰੀਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਜੋਤੜੀ ਸਤਿਗੁਰੂ ਜੀ ਆਪ ਜੀ ਨੇ ਪਾਰ ਬਖਸ਼ਿਸ਼ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ਣ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ਾਮਾਂ ਦੇ ਦਿਵਾਨ ਨੇ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ ਸੁਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਸੇਵਕਾਂ ਕੋਲੋਂ ਵੀ ਕਰਦਿਆਂ ਟੁੱਟਿਆ ਹੋ ਜਾਂਦੇ ਹਨ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖਿਮਾ ਕਰਨਾ ਅੱਗੇ ਤੋਂ ਸਮਤ ਬਖਸ਼ਣਾ ਆਪ ਜੀ ਦੇ ਭਾਣੇ ਦਿਨ ਤੇ ਚਾਰ ਪਹਿਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਦੀ ਰਹਿਣ ਆਈ ਹੈ ਸੁੱਖਾਂ ਨਾਲ ਬਤੀਤ ਕਰਾਉਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਹਨ ਸਤਿਗੁਰੂ ਜੀ ਆਪ ਆਪਣੇ ਸੁਵਾਸਨਾ ਤੇ ਬਿਰਾਜਮਾਨ ਹੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅੰਮ੍ਰਿਤ ਵੇਲੇ ਦੇ ਜਾਗਣੀ ਇਸਨਾਨ ਨਿਤਨੇਮ ਬਖਸ਼ਣੇ ਸਹੀ ਪਿਆਰੇ ਮੇਲ ਜਿੰਨਾ ਮਿਲੇ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਵਾਹਿਗੁਰੂ
1: ਸਰਮ ਰੱਖਿਆ ਗਈ ਹੈ ਉਹ ਚਿੰਤਾ ਰਹਿੰਦੀ ਹੈ ਜੀ ਇਹਦੀ ਜ਼ਿਆਦਾ

ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੂ ਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮਹਿ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਤ ਇਹੋ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕਾਸ ਰਾਖੋ ਮਨ ਮਾਹੀ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਚੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਿਕ ਉਪਾਵੀ ਰੋਗ ਨ ਜਾਏ ਰੋਗ ਮਿਟੈ ਹਰਬ ਖਦਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕਹਿ ਨਾਏ ਦੈ ਦਿਸਤਾਵਤਾ ਬੈਠਾਏ ਤਾਕੋ ਬਿਘਨ ਨ ਲਾਗੈ ਕੋਈ ਜਾ ਕੇ ਹਿਰਦੈ ਵਸੈ ਹਰ ਸੋਈ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਉ ਬਿਨ ਸਹਿ ਪੂਰਨ ਹੋਇ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਵਸੈ ਅਵਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਿਨ ਸਾਚਾ ਜਨਮ ਮਰੈ ਸੁ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਿਕ ਪਾਵਨਾ ਛੂਟਨ ਹਾਰੇ ਸਿਮਰਤ ਸਾਸਤ ਬੇਤ ਵਿਚਾਰੇ ਹਰ ਕੀ ਭਗਤ ਕਰਹੋ ਮਨ ਲਾਏ ਮਨ ਵੰਚਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁਤਮੀਤ ਕੁਟੰਬਰ ਬਣਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਏ ਆਨੇ ਭਗਤ ਬਿਨਾ ਬੋਡੂ ਬੇਸ਼ਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਬਾਹੇ ਜਨਮ ਜਨਮ ਕੇ ਕਿਲ ਵਿਕ ਜਾਹੇ ਆਪ ਜਪੋ ਅਵਰਾ ਨਾਮ ਜਪਾਓ ਸੁਣਤ ਕਹਿਤ ਰਹਿਤ ਗਤ ਪਾਓ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰ ਸੁਮੈਲ ਬਿਨ ਸਜਾਏ ਹੋ ਮੈਂ ਵਿਖ ਫੈਲ ਹੋਏ ਚਿੰਤ ਵਸੈ ਸੁਖ ਨਾਲ ਸਾਸ ਗ੍ਰਾਸ ਸਰ ਨਾਮ ਸੰਭਾਲ ਛਾੜ ਸਿਆਨਪ ਸਗਲੀ ਮਨਾ ਸਾ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੱਚ ਕਰੋ ਵਿਵਹਾਰ ਇਹਾ ਸੁਖ ਦਰਗਹਿ ਜੈਗਾਰ ਸਰਬ ਨਿਰੰਤਰ ਇੱਕੋ ਦੇ ਕਹੁ ਨਾਨਕ ਜਾ ਕੈ ਮਸਤਕ ਲੇਖ ਇੱਕੋ ਜਪ ਇੱਕੋ ਸਾਲਾ ਏਕ ਸਿਮਰ ਇੱਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰੇ ਹੋ ਪ੍ਰਵਿਆਪ ਅਨਿਕ ਵਿਸਤਾਰ ਏਕ ਤੇ ਭਏ ਕਰਾਤ ਪ੍ਰਾਚਿਤ ਗਏ ਮੰਤਨ ਅੰਤਰ ਏਕ ਪ੍ਰਵਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰ

ਪਾਵੈ ਬਿਰਲਾ ਕੋਈ, ਜਿਨ ਚਾਖਿਆ ਸੇ ਜਨ ਤ੍ਰਿਪਤਾਨੀ, ਪੂਰਨ ਪੁਰਖ ਨਹੀਂ ਡੋਲਾਨੀ, ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਸਰਨ ਭਰੇ ਅਣ ਸਭ ਤਿਆਗ, ਅੰਤਰ ਪ੍ਰਗਾਸ ਅੰਧੇ ਲਿਵ ਲਾਗ, ਬਿੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰੱਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕੀ ਨੂੰ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਇਚ ਪੁੰਨੀ ਸਰਧਾ ਸਪੂਰੀ, ਰਵ ਰਿਹਾ ਸਤਸੰਗ ਹਜੂਰੀ, ਜਿਸ ਕਾ ਸਾਥ ਇੰਦਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉ ਬਿਸਰੈ ਜੇ ਕਾਲ ਨਾ ਭਾਨੈ, ਸੋ ਕਿਉ ਬਿਸਰੈ ਜੇ ਕੀ ਆ ਜਾਣੈ, ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ, ਸੋ ਕਿਉ ਬਿਸਰੈ ਜੇ ਅਗਨ ਮੈ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਓ, ਆਪ ਜਪੋ ਅਵਰਹ ਨਾਮ ਜਪਾਓ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ, ਸਰਬ ਕਲਿਆਣ ਸੁਖ ਨਿਦਨਾਮ, ਮੂੜਤ ਜਾਤ ਪਾਏ ਵਿਸਰਾਮ, ਸਗਲ ਦੁਖ ਕਾ ਹੋਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਜਾਓ, ਮਨ ਤਨ ਅੰਤਰ ਹੀ ਸੁਆਓ, ਨੇਤਰ ਉਪੇਖ ਦਰ ਸੁਖ ਹੋਏ, ਮਨ ਵਿਕਸੈ ਸਾਧ ਚਰਨ ਧੋਏ, ਭਗਤ ਨ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸ ਦੀਜੈ ਕਰਮਿਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ, ਪ੍ਰਭ ਅਕਸਨ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਗੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬੈ ਕੁੰਟ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ।

ਮੂਹਾਂ ਕਿਸਹਿ ਬਿਆਪਤ ਮਾਇਆ ਆਪ ਸੋ ਆਪਹਿ ਆਦੇਸ਼ ਤਿਉ ਗੁਣ ਕਾ ਨਾਹੀ ਪਰਵੇਸ਼ ਚਹਿ ਕਹਿ ਏਕ ਏਕ ਭਗਵੰਤਾ ਤੈ ਕਉ ਨ ਚਿੰਤ ਕਿਸ ਲਾਗੈ ਚਿੰਤਾ ਜਹ ਆਪਣ ਆਪ ਆਪਤਿਆਰਾ ਤੈ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਉੱਚ ਤੇ ਉੱਚਾ ਨਾਨਕ ਆਪਸ ਕੋ ਆਪਹਿ ਪਹੁੰਚਾ ਜੇ ਆਪ ਰਚਿਉ ਪਰਪੰਚਕਾਰ ਤਿਉ ਗੁਣ ਮਹਿ ਕਿਨੂ ਵਿਸਥਾਰ ਪਾਪ ਪੁਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ

ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੁਚੈ ਤੋ ਨਾਨਕੇ ਕਹਿ ਜੈ ਅਭਿਗਤ ਭਗਤ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੁਹ ਪਾਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪਹਿ ਕੌਤ ਕਰੈ ਆਨੰਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਥਾ ਗੰਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪਹਿ ਏਕ ਆਪ ਵਿਸਤਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਿਨ ਪਾਏ ਸੋ ਸਭ ਦਰਸੀ ਤਤ ਕਾ ਬੇਟਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਾ ਜਬਰ ਕਹਾ ਕੁ ਜਾਏ ਸਭ ਸਿਰੇ ਕਿ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਵਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਆਰ ਪੂਰਨ ਪੂਰਹਿ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਧਨ ਪੂਛੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਕੇ ਗੁਣ ਗਾਓ ਪ੍ਰਾਣ ਤਰਨ ਕਾ ਹੈ ਸੁਹਾਓ ਆਠ ਪੈਰ ਪ੍ਰਭਿਖੋ ਨੀਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਓ ਮਨ ਇੱਛੇ ਨਾਨਕ ਫਲ ਪਾਓ ਹਲਤ ਪਲਤ ਦੋਏ ਲਿਹੁ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪਰਿਖਿਆ ਮੰਤਰ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੂ ਵਾਪਾਰੀ ਦਰ ਗਹਿ ਨਿਭੈ ਖੇਪਤ ਮਾਰੀ ਏਕਾ ਟੇਕ ਰੱਖੋ ਮਨ ਮਾਹੀ ਨਾਨਕ ਬਹੁਰ ਨਾ ਆਵਹਿ ਜਾਹੀ ਕਿਸ਼ਤੇ ਦੂਰ ਕਹਾ ਕੋ ਜਾਇ ਉਬਰੈ ਰਖ ਨਹਾਰ ਧਿਆਇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕੋਈ ਨ ਪਹੁੰਚਨਹਾਰ ਸਿਰ ਉਪਰ ਟਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾਕੈ ਨਿਕਟ ਨਯਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਸੁ ਨਾਨਕ ਹਰਿ ਧਿਆਇਆ ਸਲੋਕ ਗਿਆਨੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ
संत संग अंतर प्रवडिठा नाम प्रभु का लागा मीठा सगल समग्री एक सकट माही अनेक रंग नाना दृष्टाही नौ निदमृत प्रभु का नाम देही मैं इसका विश्राम सुन समाद अनहत तैनात कह न जाई अचर्ज विस्माद तिन देखिया जिसे आप दिखाए नानक तिस जन सो जी पाए सो अंतर सो बाहर अनंत घट घट व्याप रहा भगवंत तरन माहे आकाश तया सर्वलोक पूर्ण प्रतपाल बन तिन पर्वत है पार ब्रह्म जैसी आज्ञा तैसा कर्म पौन पानी बैसंतर माहे चार कुंत दह दिसै समाहे तिस्ते भिन नहीं कोठाओ गुर प्रसाद नानक सुख पाओ वेद प्राण सिमृत मैं देख सस्यर सूर नक्षत्र मैं एक बाणी प्रभ की सबको बोले आप डोल न कब हूं डोले सर्व कला कर खेल खेल मोल न पाइय गुण अमोल सर्व ज्योत मैं जाकी ज्योत तारे हो स्वामी ओत पोत गुर प्रसाद परम का नासु नानक तिन में है इहो विसासु संत जना का पिकन सब ब्रह्म संत जना के हृदय सब धर्म संत जना सुने शुभ बचन सर्व व्यापी राम संग रचन चिन जाता तिसकिए रहत सत बचन साधु सब कहत जो जो हुई सोई सुख माने कर्ण करावन हार प्रभु जाने अंतर बसे बाहर पियो ही नानक दर्शन देख सब मोही आप सत किया सब सत तिस प्रभ ते सगली उत्पत तिस भावै ता करे विस्तार तिस भावै ता एक अंकार अनिक कला लखी नह जाए जिस भावै तिस लय मिलाए कवन निकट कवन कहिए दूर आपे आप भरपूर अंतरगत जिस आप जनाए नानक तिज जन आप बुझाए सर्व भूता वरतारा सर्व नैना पिखन हारा सगल समग्री जाका तना अपन जासु आप ही सुना आवन जाने खेल बनाया आज्ञाकारी की नी माया सब कह मद अलिप्तो रहे जो किछ कहना सो आपे कहे आज्ञा आवे आज्ञा जाए नानक जा पावे ता ले समाए इस्ते होए सुनाही बुरा और कहो किने कछ

दुख भंजन पूरन कृपाल। सिमर सिमर नाम बारंबार, नानक जी का यह आधार।

ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵੇਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਵੰਤਿਆਂ ਗੁਣ ਦੇ ਤਿਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ
सुनाए पढ़ पढ़ पावे मान, सुनाए लागे सहज त्यान। नानक भगतां सदा विगास, सुनाए दुख पाप का नाश। सुनाए सरा गुणा की गाह, सुनाए सेख पीर पातशाह। सुनाए अंधे पावे राह, सुनाए हाथ होवे अशगाह। नानक भगतां सदा विगास, सुनाए दुख पाप का नाश। मन्ने की गात कही न जाए, जे को कहे पिछे पछुताए। कागद कलम न लिखण हार, मन्ने का बह करन विचार। ऐसा नाम निरंजन होए, जे को मन जाने मन कोए। मन्ने सूरत होवे मन बुद्ध, मन्ने सगल पवन की सुध। मन्ने मोहे चोटा ना खाए, मन्ने जम कै साथ ना जाए। ऐसा नाम निरंजन होए, जे को मन जाने मन कोए। मन्ने मार्ग ठाक न पाए, मन्ने पत सिउ परगट जाए। मन्ने माग न चले पंथ, मन्ने धर्म से तीसन बंध। ऐसा नाम निरंजन होए, जे को मन जाने मन कोए। मन्ने पावे मुख द्वार, मन्ने परवार साधार। मन्ने तरे तारी गुर सेखो, मन्ने नानक पावे ही ना पेखो। ऐसा नाम निरंजन होए, जे को मन जाने मन कोए। पंच प्रवान पंच प्रधान, पंचे पाव है दरगह मान। पंचा सोहे दर राजान, पंचा का गुर एक त्यान। जे को कह करे विचार, करते कह करने नाही सुमार। तौल धर्म दया का पूत, संतोख थाप रखिया जिन सूत। जे को बुझै होवै सचियार, तवलै उपर केता पार। धरती होर पर होर होर, तिस ते पार तलै पवन जोर। जी जात रंगा के नाव, सबना लिखिया बुढ़ी कलाम। एहो लेखा लिख जाने कोए, लेखा लिखिया केता होए। केता तान सवाले हो रूप, केती दात जाने कौन कूत। कीता पसाओ एको कवाओ, देस ते होए लाख दरियाओ। कुदरत कवन कहा विचार, वारिया न जावा एक वार। जो तो दुपावे साई पलीकार, तू सदा सलामत निरंकार। असंख जप असंख पाओ, असंख पूजा असंख तपताओ। असंख ग्रंथ मुख वेद पाठ, असंख जोग मन रहे उदास। असंख भगत गुण ज्ञान विचार, असंख सती असंख दातार। असंख सूर मोह पाख सार, असंख मोन लिवलाए पार। कुदरत कवन कहा विचार, वारिया न जावा एक वार। जो तुद पावे साई पलीकार, तू सदा सलामत निरंकार। असंख मूरख अंध कोर, असंख चोर हराम खोर। असंख अमर कर जाहे जोर। असंख गल वड हत्या कमाहे, असंख पापी पाप कर जाहे। असंख कूड़े यार कूड़े फेराहे, असंख मलेश माल पाखो खाहे। असंख निंदक सिर करहे पार, नानक नीच कहे विचार। वारिया न जावा एक वार, जो तुद पावे साई पलीकार, तू सदा सलामत निरंकार। असंख नाव असंख थाव, अगम अगम असंख लो। असंख काहे सिर पार होए। अखरी नाम अखरी सलाह, अखरी ज्ञान गीत गुण गाह। अखरी लिखण बोलण बाण, अखरा सिर संजोग वखाण। जिन ए लिखे तिस सिर नाहे, जिव पुरमाए तिव तिव पाहे। जेता कीता तेता नाओ, विण नावै नाही को थाओ।
ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸੋ ਅਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਪੀ ਮਹਾ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹ ਨਾ ਕੋਈ, ਜਾ ਕਰਤਾ ਸਰਠੀ ਕਉ ਸਾਜੇ, ਆਪੇ ਜਾਣੈ ਸੋਈ। ਕੇਵ ਕਰ ਆਖਾ ਕੇਵ ਸਾਲਾਹੀ, ਕਿਉਂ ਵਰਨੇ ਕੇਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ, ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ। ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ। ਸਹਿਸ ਅਠਾਰਾਂ ਕਹਿਣ ਕਤੇਬਾ, ਅਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਐ, ਲਿਖੈ ਹੋਏ ਵਿਨਾਸ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ ਗਿਰਹਾ, ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੋਣਾ ਵੀ ਸੁਰਾ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਕਮਾਏ, ਕਿਤੇ ਮੰਗਹਿ ਜੋਦ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟ ਹੈ ਵੇਕਾਰ। ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੁੱਖ ਸਦ ਮਾਰ, ਇਹ ਪੈ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹ ਖਾਏ। ਆਪੇ ਜਾਣੈ ਆਪੇ ਦੇ, ਆਖੈ ਹੈ ਸੇ ਭੇ ਕੇਈ ਕੇ, ਜਿਸਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਬਾਣ, ਅਮੁੱਲ ਤੁਲ ਅਮੁੱਲ ਪਰਵਾਣ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਗੁਰਮਾਣ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰਹਿ ਵਖਿਆਣ, ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ।
ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੂਰ ਨਰ ਮੁਨ ਜਨ ਸੇਵ ਕੀਤੇ ਆਖਹਿ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕੇਈ ਕੇ ਜੀਵੜ ਭਾਵੈ ਕੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਐ ਨ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਾਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੂਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬੋ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿੜਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਉ ਲੱਖ ਹੋਹੇ ਲੱਖ ਹੋਵੈ ਹੈ ਲੱਖ ਵੀਸੋ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏਤਰਾਹਿ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗਾਲਾ ਆਕਾਸ਼ ਕੀ ਤੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ
ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਾਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੂਟ ਇੰਦਰ ਇੰਦਰਾਣ ਸਾਹਿ ਸਾਹਾਣ ਗਣਿ ਜੈ ਤ੍ਰਿਭਵਨ ਮਹੀਪੋ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵਾ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ
नमस्तं अगंजे नमस्तं अपंजे नमस्तं अनामे नमस्तं अठामे नमस्तं अकर्मं नमस्तं अकर्मं नमस्तं अनामं नमस्तं अतहमं नमस्तं अजिते नमस्तं अपीते नमस्तं अबाहे नमस्तं अटाहे नमस्तं अनीले नमस्तं अनादे नमस्तं अशेदे नमस्तं अगादे नमस्तं अगंजे नमस्तं अपंजे नमस्तं उदारे नमस्तं अपारे नमस्तं सो एकाय नमस्तं अनेकाय नमस्तं अपूते नमस्तं अजूपे नमस्तं निर्कर्मे नमस्तं निरपरमे नमस्तं निर्देशे नमस्तं निरपेशे नमस्तं निरनामे नमस्तं निरकामे नमस्तं निरधाते नमस्तं निरखाते नमस्तं निरतूते नमस्तं अपूते नमस्तं अलोके नमस्तं अशोके नमस्तं निरतापे नमस्तं अथापे नमस्तं परमाने नमस्तं निधाने नमस्तं अगाहे नमस्तं अबाहे नमस्तं तिर्वर्गे नमस्तं असर्गे नमस्तं प्रपोगे नमस्तं सुयोगे नमस्तं अरंगे नमस्तं अपंगे नमस्तं अगम्ये नमस्तस्तरम्ये नमस्तं जलाश्रे नमस्तं निराश्रे नमस्तं अजाते नमस्तं अपाते नमस्तं अमज्जबे नमस्तस्त अज्जबे अदेशं अदेशे नमस्तं अभिसे नमस्तं निर्भमे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्तदेव नमस्तं अपेव नमस्तं अजन्मे नमस्तं सुबन्मे नमो सर्वगौणे नमो

ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਭਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਹਤਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤੇ ਆਵੇ ਜੀ ਨਾਮ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ

ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਸਤਿਗੁਰੂ ਜੀ, ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ। ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਹ ਮੋਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖ ਦੇਣਾ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਹੈ ਸਤਿਗੁਰੂ ਜੀ ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਬਾਣੀ ਅਤੇ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾ ਲੈਣਾ। ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਹਾਰਾਜ ਜੀ ਭੈ ਅਦਬ ਦੇ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ, ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ। ਸ਼ੁਕਰ ਹੈ ਚਾਰ ਪੈਰ ਵੈਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ। ਪਾਤਸ਼ਾਹ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸੀਤ ਪ੍ਰਸ਼ਾਦ ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਵਿੱਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਬੀਜਿਆ ਹਰਾ ਕਰਨਾ, ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ। ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆਂ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ ਸਭ ਸਿੱਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ, ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆ ਕਰਕੇ ਜੀਵਨ ਦੇ ਇਹ ਮਨੋਰਥ ਪਲ ਜੋ ਸੀ ਉਹ ਸਫਲਿਆ ਕਰਨ ਦਾ ਯਤਨ ਕੀਤਾ ਹੈ।

Ну, Васька.

ਪਾਈ ਇਹ ਨਾਨਕਾ ਅਸੀ ਤਨ ਹੋਵੇ ਛਾਰ ਗਿਆਨ ਨਾ ਗੱਲੀ ਢੂੰਡੀਏ ਕਤਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ।

ਪਾਣੀ ਅੰਦਰ ਲੀਕ ਜਿਉ ਇਸ ਦਾ ਥਾਉ ਨਾ ਥਿਉ ਮਹੱਲਾ ਦੂਜਾ ਹੋਏ ਇਆਣਾ ਕਰੀ ਕੰਮ ਆਣ ਨਾ ਸਕੇ ਰਾਸ ਜੇ ਕਦ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕ ਲੱਗੇ।

0: ਕੋਟੀ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਪਾਉ ਰਹਿਮਤ ਬਖਸ਼ਿਸ਼ ਅੰਮ੍ਰਿਤ ਵੇਲੇ ਦੀ ਦਾਤ ਚੋਲੀ ਚ ਪਾਈ ਹੈ। ਵਡਭਾਗੇ ਹਾਂ ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਨਦਰ ਇਨਾਇਤ ਬਖਸ਼ਿਸ਼ ਕਰ ਦੇਣ ਕਿ ਹਰ ਰੋਜ਼ ਹਰ ਇੱਕ ਜੀਵ ਨੂੰ ਪ੍ਰਾਣੀ ਨੂੰ ਮਾਲਕ ਦੇ ਚਰਨਾਂ ਦਾ ਪਿਆਰ, ਮਾਲਕ ਦੀ ਗੋਦ, ਮਾਲਕ ਦੀ ਬਾਣੀ ਦਾ ਆਨੰਦ ਮਿਲਦਾ ਰਹੇ, ਜਿਹਦੇ ਕਰਕੇ ਮਿਲਿਆ ਹੋਇਆ ਇਹ ਮਨੁੱਖਾ ਜਾਮਾ ਸਾਡਾ ਸਫਲਾ ਹੋ ਸਕੇ। ਸੋ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮਤ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀਜਨ ਅਤਿ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ। ਤਿੰਨਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਅੱਜ ਦੇ ਪਾਵਨ ਪਵਿੱਤਰ ਮੁੱਖ ਪਾਤਸ਼ਾਹ ਸਾਹਿਬ ਜੀ ਦੇ ਵਿਚਾਰਾਂ ਸ੍ਰਵਣ ਕਰੋ, ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਪ੍ਰਭ ਦਾਤਾਉ ਦਾਤਾਰ ਪਰਿਓ ਜਾਚਕ ਇੱਕ ਸਰਣਾ ਮਿਲੈ ਦਾਨ ਸੰਤਰੇਨ ਜੇ ਲਗ ਭੋਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਾਲ ਉਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਨਾਮ ਬਾਣੀ ਕੇ ਬੋਹਿਥ ਕਲ ਜੋ ਕੀ ਓਟ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਰਹਿਮਤ ਮੇਰ ਦਾ ਸਦਕਾ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਦਰ ਆਈ ਸੰਗਤ ਨੂੰ ਪਵਿੱਤਰ ਦਰਸ਼ਨ ਔਰ ਧੁਰ ਕੀ ਬਾਣੀ ਰਾਹੀਂ ਨਿਹਾਲ ਕੀਤਾ ਹੈ। ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਅਲਾਹੀ ਮੁੱਖ ਵਾਕ ਅਲਾਹੀ ਹੁਕਮ ਅਲਾਹੀ ਫਰਮਾਨ ਸਤਿਗੁਰ ਮਹਾਰਾਜ ਨੇ ਕੀਤਾ ਹੈ ਔਰ ਉਪਰੰਤ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਸਤਸੰਗੀ ਬੜੇ ਪਿਆਰ ਅਦਬ ਭੈ ਭਾਵਨੀ ਨਾਲ ਸਰਵਣ ਕਰ ਰਹੇ ਸੀ। ਹਾਜ਼ਰੀਆਂ ਭਰ ਰਹੇ ਸਨ ਅਤਿ ਸਤਿਕਾਰਯੋਗ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਲਖਨ ਸਿੰਘ ਜੀ, ਤਿਨ੍ਹਾਂ ਨੇ ਬੜੇ ਪਿਆਰ ਨਾਲ ਕੀਰਤਨ ਕੀਤਾ ਹੈ। ਬਰਸ ਮੇਘ ਜੀ ਤਿਲ ਬਿਲਮ ਨ ਲਾਵੋ, ਰਾਗ ਦੇ ਸ਼ਬਦ ਗਾਇਨ ਕੀਤਾ, ਆਨੰਦ ਆਇਆ। ਭਾਵ ਹੈ ਕਿ ਬਰਸ ਮੇਘ ਜੀ, ਐ ਮੇਘ ਜੀ, ਐ ਬੱਦਲ ਜੀ, ਐ ਗੁਰੂ ਰੂਪੀ ਬੱਦਲ ਜੀ, ਬਰਸੋ, ਨਾਮ ਬਾਣੀ ਦੀ ਵਰਖਾ ਕਰੋ। ਬਰਸ ਮੇਘ ਜੀ ਤਿਲ ਬਿਲਮ ਨ ਲਾਵੋ, ਤਿਲ ਜਿੰਨੀ ਵੀ ਦੇਰ ਨਾ ਲਾਓ, ਕਿਰਪਾ ਕਰਨੇ ਕਰਕੇ ਨਾਮ ਬਾਣੀ ਦੀ ਵਰਖਾ ਕਰੋ। ਸੋ ਗੁਰੂ ਮਹਾਰਾਜ ਨੇ ਰਹਿਮਤਾਂ ਕੀਤੀਆਂ ਨੇ, ਅੰਮ੍ਰਿਤ ਵੇਲੇ ਤੋਂ ਹੀ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ। ਸੋ ਅਲਾਹੀ ਹੁਕਮਨਾਮਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਰਸਨਾ ਕਰੀਏ ਪਵਿੱਤਰ, ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾ ਸ੍ਰੀ ਮਹੱਲਾ ਪਹਿਲਾ ਸ਼ੰਤ, ਧਨਾਸਰੀ ਰਾਗਣੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਹਦਾ ਦਸਵਾਂ ਨੰਬਰ ਹੈ। ਭਾਵ ਕੇ 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ, ਇਹਦੇ ਵਿੱਚ ਦਸਵੇਂ ਨੰਬਰ ਉੱਤੇ ਹੈ ਧਨਾਸਰੀ ਰਾਗਣੀ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜਗਤ ਗੁਰੂ, ਜਗਤ ਰੱਖਿਅਕ, ਜਗਤ ਤਾਰਕ, ਜਾਹਰ ਪੀਰ, ਜਗਤ ਗੁਰ ਬਾਬਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਸ਼ੰਤ। ਇਹ ਸ਼ਬਦ ਦੀ ਚਾਲ ਹੈ ਭਾਈ, ਜਿਵੇਂ ਅਸ਼ਟਪਦੀਆਂ ਹੁੰਦੀਆਂ ਇੱਦਾਂ ਸ਼ੰਤ। ਆਮ ਤੌਰ 'ਤੇ ਸ਼ੰਤ ਚਾਰ ਪੌੜੀਆਂ ਦਾ ਹੁੰਦਾ, ਇਹ ਸ਼ਬਦ ਵੀ ਚਾਰ ਪੌੜੀਆਂ ਦਾ ਹੋਵੇਗਾ। ਦੂਸਰੀ ਬੇਨਤੀ, ਸ਼ੰਤ ਦੇ ਵਿੱਚ ਰਹਾਉ ਨਹੀਂ ਹੁੰਦਾ, ਸ਼ੰਤ ਦੇ ਵਿੱਚ ਰਹਾਉ ਨਹੀਂ ਆਉਂਦਾ, ਅਸ਼ਟਪਦੀ ਵਿੱਚ ਰਹਾਉ ਆਏਗਾ। ਇਹ ਵੀ ਬੇਨਤੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਰਾਗ ਹੈ, ਉਸ ਪੂਰੇ ਰਾਗ ਦੇ ਵਿੱਚ ਰਹਾਉ ਹੈ ਹੀ ਨਹੀਂ। ਪੂਰੇ ਰਾਗ ਦੇ ਵਿੱਚ ਰਹਾਉ ਸ਼ਬਦ, ਰਹਾਉ ਦੀਆਂ ਪੰਕਤੀਆਂ ਹੈ ਨਹੀਂ। ਸੋ ਉਹ ਰਾਗ ਹੈ ਤੁਖਾਰੀ। ਤੁਖਾਰੀ ਰਾਗ ਦੇ ਵਿੱਚ ਰਹਾਉ ਕੋਈ ਨਹੀਂ, ਕਿਉਂਕਿ ਤੁਖਾਰੀ ਰਾਗ ਪੂਰਾ ਸ਼ੰਤ ਰੂਪ ਵਿੱਚ ਹੀ ਹੈ ਅਤੇ ਸ਼ੰਤ ਵਿੱਚ ਰਹਾਉ ਨਹੀਂ ਹੁੰਦਾ। ਅਤੇ ਗੁਰੂ ਜੀ ਮਿਹਰ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸਤ ਚਿੱਤ ਆਨੰਦ ਹੈ, ਸਰਬ ਕਾ ਪ੍ਰਕਾਸ਼ਕ ਹੈ, ਗੁਰੂ ਕੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਭਾਈ। ਤੀਰਥ ਨਾਮ ਜਾਓ, ਤੀਰਥ ਨਾਮ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ। ਕੁਝ ਸੇਵਕਾਂ ਦੇ ਬੇਨਤੀ ਕਰਨ 'ਤੇ ਮਹਾਰਾਜ, ਤੀਰਥਾਂ 'ਤੇ ਇਸ਼ਨਾਨ ਕਰਨ ਜਾਣਾ ਚਾਹੀਦਾ ਹੈ ਜਾਂ ਚੱਲੀਏ? ਅਤੇ ਸੱਚੇ ਪਾਤਸ਼ਾਹ ਕਹਿੰਦੇ, ਤੀਰਥ ਨਹਾਉਣ ਜਾਓ। ਮੈਂ ਤਾਂ ਭਾਈ ਰੋਜ਼ ਤੀਰਥਾਂ 'ਤੇ ਨਹਾਉਣ ਵਾਸਤੇ ਜਾਂਦਾ ਹਾਂ, ਰੋਜ਼ ਹੀ ਜਾਈਦਾ। ਕਿਹੜਾ ਤੀਰਥ ਮਹਾਰਾਜ? ਨਾਮ ਹੈ, ਤੀਰਥ ਨਾਮ ਹੈ ਭਾਈ, ਤੀਰਥ ਨਾਮ ਹੈ। ਰੋਜ਼ ਜਪਜੀ ਸਾਹਿਬ ਪੜ੍ਹਦੇ ਪੜ੍ਹਿਆ ਕਰੋ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਂਗਲੀ ਹੈ, ਭਾਵ ਜਿਵੇਂ ਛੋਟਾ ਜਿਹਾ ਬੱਚਾ
ਆਪਣੇ ਪਿਤਾ ਦੀ ਉਂਗਲੀ ਪਕੜ ਕੇ ਤੇ ਬਾਜ਼ਾਰ ਵਿੱਚ ਦੀ ਮੇਲੇ ਵਿੱਚ ਦੀ ਜਾ ਰਿਹਾ, ਆਨੰਦ ਵਿੱਚ ਹੈ, ਕੋਈ ਡਰ ਨਹੀਂ ਉਹਨੂੰ, ਪਤਾ ਮੇਰੀ ਉਂਗਲ ਮੇਰੇ ਹੱਥ ਵਿੱਚ ਉਂਗਲ ਹੈ ਪਿਓ ਦੀ। ਜੇ ਕਿਤੇ ਉਂਗਲੀ ਛੁੱਟ ਜਾਏ ਤੇ ਫਿਰ ਜਿਹੜਾ ਬੱਚਾ ਬੜਾ ਪਰੇਸ਼ਾਨ ਹੋ ਜਾਂਦਾ, ਦੁਖੀ ਹੋ ਜਾਂਦਾ। ਇੱਦਾਂ ਹੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਦੇਵ ਦੀ ਉਂਗਲੀ ਹੈ, ਇਹਨੂੰ ਛੱਡਣਾ ਨਹੀਂ ਚਾਹੀਦਾ। ਪਰ ਰੋਜ਼ ਨਿਤਨੇਮ ਕਰੋ, ਉਹ ਚ ਆਪਾਂ ਰੋਜ਼ ਪੜ੍ਹਦੇ ਹਾਂ, ਅੰਤਰਗਤ ਤੀਰਥ ਮਲ ਨਾਓ। ਸਾਡੇ ਅੰਦਰ ਵੀ ਤੀਰਥ ਹੈ, ਅੰਤਰਗਤ ਤੀਰਥ ਦਾ ਮਤਲਬ ਅੰਦਰ ਹੀ ਗਤ ਪ੍ਰਾਪਤ ਤੀਰਥ ਹੈ, ਸਾਡੇ ਅੰਦਰ ਵੀ ਤੀਰਥ ਹੈ, ਉਹਦੇ ਚ ਮਲ ਮਲ ਕੇ ਇਸ਼ਨਾਨ ਕਰੋ। ਗੁਰੂ ਗ੍ਰੰਥ ਸਾਹਿਬ ਚ ਇਹ ਵੀ ਬਚਨ ਆਪਾਂ ਪੜ੍ਹਦੇ ਹਾਂ, ਤੀਰਥ ਪੂਰਾ ਸਤਿਗੁਰੂ ਜੋ ਆਉਂਦੇ ਹਰ ਹਰ ਨਾਮ ਤੇ ਆਏ, ਪੂਰਾ ਗੁਰੂ ਹੀ ਤੀਰਥ ਹੈ। ਭਾਵ ਕਿ ਗੁਰੂ ਕੇ ਦਰਸ਼ਨ ਕਰ ਲੈਣੇ ਤੀਰਥ ਦਾ ਇਸ਼ਨਾਨ। ਸੱਤ ਸੰਗਤ ਸਰੋਵਰ ਹੈ, ਇਹਦੇ ਚ ਨਾਮ ਬਾਣੀ ਦਾ ਜਲ ਹੈ, ਜਿੱਥੇ ਆਪਾਂ ਬੈਠ ਕੇ ਚੁੱਭੀਆਂ ਲਾ ਰਹੇ ਹਾਂ। ਇਹ ਵੀ ਬਚਨ ਗੁਰੂ ਗ੍ਰੰਥ ਸਾਹਿਬ ਦੇ ਚਾਹੁੰਦੇ ਨੇ, 68 ਤੀਰਥ ਤਿੰਨ ਸੰਗ ਰਹੇ ਜੋ ਹਰ ਹਿਰਦੇ ਸਦਾ ਧਿਆਏ। ਜਿਹੜਾ ਅੱਠੇ ਪੈਰ ਵਾਹਿਗੁਰੂ ਨੂੰ ਪਰਮਾਤਮਾ ਨੂੰ ਯਾਦ ਰੱਖਦਾ, ਚੇਤੇ ਕਰਦਾ ਹੈ, ਸਿਮਰਦਾ ਹੈ, ਉਹਦੇ ਨਾਲ ਤੁਰੇ ਫਿਰਦੇ 68 ਤੀਰਥ। ਸਨਾਤਨ ਮਤ ਦੇ ਵਿੱਚ ਸਤਸੰਗੀ ਤੀਰਥਾਂ ਦੀ 68 ਤੀਰਥਾਂ ਦੇ ਇਸ਼ਨਾਨ ਦਾ ਬੜਾ ਫਲ ਮਹਾਤਮ ਲਿਖਿਆ, ਉਹਨਾਂ ਦੇ ਗ੍ਰੰਥਾਂ ਚ ਲਿਖਿਆ, ਕਰ ਪਾਰਵਤੀ ਜਿਦ ਕਰ ਬੈਠੀ ਮੈਂ ਤੀਰਥਾਂ ਦੀ ਯਾਤਰਾ ਤੇ ਜਾਣਾ। 68 ਕਰੋੜ ਤੀਰਥ ਮੰਨੇ ਨੇ ਸਨਾਤਨ ਮਤ ਵਿੱਚ, 68 ਕਰੋੜ ਤੀਰਥ। ਸੋ ਸ਼ਿਵ ਨੇ ਬਥੇਰਾ ਸਮਝਾਇਆ ਕਿ ਨਹੀਂ, ਬਹੁਤ ਜ਼ਿਆਦਾ ਤੀਰਥ, ਥੱਕ ਜਾਏਗੀ, ਨਹੀਂ ਜਾਣਾ। ਇਸਤਰੀ ਹੱਟ ਤੁਹਾਨੂੰ ਪਤਾ, ਇਸਤਰੀ ਹੱਟ ਤੁਰ ਕੇ ਤੁਰ ਪਏ, ਤੁਰਿਆ ਤੁਰਿਆ ਜਾਂਦਿਆਂ 68 ਤੀਰਥਾਂ ਤੇ ਗਏ, ਸੱਸੀ ਨੂੰ ਲੱਤਾਂ ਫੁੱਲ ਗਈਆਂ, ਥੱਕ ਗਈ, ਇੱਕ ਪੈਰ ਨਹੀਂ ਤੁਰ ਸਕਦੀ ਮੈਂ। ਉਹ ਕਹਿੰਦੇ ਤੈਨੂੰ ਪਹਿਲਾਂ ਹੀ ਕਿਹਾ ਸੀ। ਕਹਿਣ ਲੱਗੀ ਕਿ ਹੁਣ ਜੀ ਇੰਨੀ ਕਿਰਪਾ ਕਰੋ ਕਿ ਜਿਹੜੇ ਜਿਹੜੇ ਤੀਰਥਾਂ ਤੇ ਆਪਾਂ ਆਏ ਹਾਂ ਦੋਵੇਂ, ਇਹਨਾਂ ਤੀਰਥਾਂ ਦਾ ਕੋਈ ਮਹਾਤਮਾ। ਤੇ ਇਦਾਂ ਲਿਖਿਆ ਹੈ ਕਿ ਸ਼ਿਵ ਕਹਿਣ ਲੱਗੇ ਕਿ ਪਾਰਵਤੀ, ਜਿਹਨਾਂ ਜਿਹਨਾਂ ਤੀਰਥਾਂ ਤੇ ਆਪਾਂ ਆਏ ਹਾਂ ਤੇ ਜਿਹੜਾ ਜਿਹੜਾ ਇਹਨਾਂ ਤੀਰਥਾਂ ਤੇ ਆਵੇਗਾ, 68 ਤੀਰਥਾਂ ਦੇ ਇਸ਼ਨਾਨ ਦੇ ਨਾਲ, ਸੋ 68 ਕਰੋੜ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਏਗਾ। ਗੁਰਮਤ ਵਿੱਚ ਕੀ ਹੈ? ਗੁਰਮਤ ਵਿੱਚ ਆਉਂਦਾ ਸਤਸੰਗੀਓ, 68 ਤੀਰਥ ਮੱਜਣਾ ਗੁਰਦਰਸ਼ ਪ੍ਰਾਪਤ ਹੋਏ। ਗੁਰੂ ਕੇ ਦਰਸ਼ਨ ਕਰ ਲੈਣ ਦੇ ਨਾਲ 68 ਤੀਰਥਾਂ ਦੇ ਦਰਸ਼ਨਾਂ ਦਾ ਫਲ, ਇਸ਼ਨਾਨ ਦਾ ਫਲ, ਯਾਤਰਾ ਦਾ ਫਲ ਮਿਲ ਜਾਂਦਾ। ਕੇਵਲ ਗੁਰੂ ਦੇ ਦਰਸ਼ਨ ਕਰ ਲਓ, 68 ਕਰੋੜ ਤੀਰਥਾਂ ਦੇ ਇਸ਼ਨਾਨ ਦਾ, ਦਰਸ਼ਨਾਂ ਦਾ ਫਲ, ਯਾਤਰਾ ਦਾ ਫਲ ਮਿਲ ਜਾਂਦਾ। ਇਸ ਲਈ ਗੁਰਬਾਣੀ ਨੇ ਫਰਮਾਇਆ ਹੈ ਕਿ 68 ਤੀਰਥ ਸਤਿਗੁਰੂ, ਗੁਰੂ ਹੀ 68 ਤੀਰਥ ਹੈ। ਤੀਰਥ ਨਹਾਉਣ ਜਾਓ, ਗੁਰੂ ਜੀ ਕਹਿੰਦੇ ਮੈਂ ਤੀਰਥਾਂ ਤੇ ਨਹਾਉਣ ਲਈ ਤਾਂ ਜਾਵਾਂ ਜਿਵੇਂ ਤੀਰਥਾਂ ਤੇ ਨਿਵਾਸ ਨਾ ਕਰਦਾ ਵਾਂ। ਕਿਹੜਾ ਤੀਰਥ ਮਹਾਰਾਜ? ਇਹਦੇ ਤੀਰਥ ਨਾਮ ਹੈ, ਵਾਹਿਗੁਰੂ ਦਾ ਨਾਮ ਹੀ ਅਸਲੀ ਤੀਰਥ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਫਿਰ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ ਨਾ, ਇਹ ਵੀ ਤੀਰਥ ਹੀ ਹੈ। ਗੁਰੂ ਦਾ ਸ਼ਬਦ ਬਾਣੀ, ਜਿਹੜੀ ਬਾਣੀ ਦੀ ਵਿਚਾਰ ਕਰਨੀ, ਇਹ ਵੀ ਤੀਰਥ ਹੀ ਹੈ। ਅੰਤਰ ਗਿਆਨ ਹੈ, ਜਿਸ ਦੇ ਨਾਲ ਅੰਦਰ ਗਿਆਨ ਪੈਦਾ ਹੁੰਦਾ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਗੁਰ ਗਿਆਨ, ਗੁਰੂ ਦਾ ਦਿੱਤਾ ਗਿਆਨ, ਸਾਚਾ ਥਾਨ ਤੀਰਥ, ਇਹੀ ਸੱਚਾ ਥਾਨ ਹੈ, ਇਹੀ ਸੱਚਾ ਤੀਰਥ ਹੈ, ਜਿਹੜਾ ਗੁਰੂ ਦਾ ਗਿਆਨ ਹੈ। ਦਸ ਪੁਰਬ ਸਦਾ ਦਸਾਹਰਾ, ਦਸ ਪੁਰਬ ਕਿਹੜੇ ਨੇ? ਦਸ ਪਵਿੱਤਰ ਦਿਹਾੜੇ, ਜਿਵੇਂ ਸੰਗਰਾਂਦ, ਮੱਸਿਆ, ਪੁੰਨਿਆ, ਦੀਵਾਲੀ, ਵਿਸਾਖੀ, ਇਹ ਦਸ ਪਵਿੱਤਰ ਦਿਹਾੜੇ ਮੰਨੇ ਨੇ ਪਿਆਰਿਓ। ਤੇ ਗੁਰੂ ਜੀ ਕਹਿੰਦੇ ਜਿਹੜੇ ਨਾਮ ਜਪਣਾ ਹੈ, ਗੁਰੂ ਦਾ ਗਿਆਨ ਲੈਣਾ ਹੈ, ਗੁਰੂ ਦੇ ਦਰ ਤੇ ਆਉਣਾ ਹੈ, ਇਹੀ ਦਸ ਪਵਿੱਤਰ ਦਿਹਾੜਿਆਂ ਦਾ ਫਲ ਹੈ। ਦਸ ਪੁਰਬ ਸਦਾ ਦਸਾਹਰਾ, ਦਸਾਹਰਾ ਦਾ ਮਤਲਬ ਗ੍ਰੰਥਾਂਕਾਰਾਂ ਨੇ ਲਿਖਿਆ ਪਿਆਰਿਓ
ਕਿ 10 ਪਾਪਾਂ ਨੂੰ ਨਾਸ ਕਰਨ ਵਾਲਾ 10 ਹਰਾ, ਹਰਾ ਦਾ ਅਰਥ ਹੈ ਨਾਸ ਕਰਨਾ, ਪਾਠ ਦਸਾਰਾ ਹੀ ਹੈ, ਅਰਥ ਕਰ ਲਵੇ ਇੱਦਾਂ ਕਰਾਂਗੇ ਕਿ 10 ਪਾਪਾਂ ਨੂੰ ਨਾਸ ਕਰਨ ਵਾਲਾ ਦਿਨ ਸਨਾਤਨ ਮਤ ਨੇ ਮੰਨਿਆ ਹੈ ਕਿ ਜੇਠ ਸੁਦੀ ਦਸਵੀਂ, ਕਹਿੰਦੇ ਜੇਠ ਸੁਦੀ ਦਸਵੀਂ ਨੂੰ ਗੰਗਾ ਦਾ ਜਨਮ ਹੋਇਆ, ਗੰਗਾ ਜਿਹੜੀ ਨਦੀ ਹੈ ਕਹਿੰਦੇ ਉਹਦਾ ਜਨਮ ਹੋਇਆ ਜੇਠ ਸੁਦੀ ਦਸਵੀਂ ਨੂੰ, ਅਤੇ ਸਨਾਤਨ ਵੀਰ ਉਸ ਦਿਨ ਬੜਾ ਪੁੰਨ ਮੰਨਦੇ ਨੇ ਅਤੇ ਬੇਨਤੀ ਕਰਦੇ ਗੁਰਸਿੱਖਾਂ ਲਈ ਗੰਗਾ ਕਿਹੜੀ ਹੈ। ਗੁਰਸਿੱਖਾਂ ਦੀ ਗੰਗਾ ਹੈ ਗੰਗਾ ਜਲ ਗੁਰ ਗੋਬਿੰਦ ਨਾਮ, ਗੰਗਾ ਜਲ ਗੁਰ ਗੋਬਿੰਦ ਨਾਮ, ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਇਹੀ ਸਾਡੇ ਲਈ ਗੰਗਾ ਹੈ। ਗੁਰੂ ਦਾ ਸਿੱਖ ਨਾਮ ਜਪੇ ਘਰ ਵਿੱਚ ਬੈਠ ਕੇ ਗੰਗਾ ਦੇ ਇਸ਼ਨਾਨ ਦਾ ਫਲ ਮਿਲਦਾ ਸਤਸੰਗੀ। ਸੋ ਸਤਿਗੁਰੂ ਮਿਹਰ ਕਰਨ, ਬਖਸ਼ਿਸ਼ ਕਰਨ, ਸਤਿਗੁਰੂ ਜੀ ਮਿਹਰ ਕਰਦੇ ਨੇ ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸੱਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਰਾ। ਗੁਰੂ ਦਾ ਗਿਆਨ ਹੀ ਸੱਚਾ ਤੀਰਥ ਹੈ, 10 ਪੁਰਬਾਂ ਦੇ ਇਸ਼ਨਾਨ ਦਾ ਫਲ ਦਿੰਦਾ ਹੈ ਔਰ 10 ਪਾਪਾਂ ਨੂੰ ਨਾਸ ਕਰਨ ਵਾਲਾ ਗੁਰੂ ਦਾ ਦਰਸ਼ਨ ਹੈ। ਹੋ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਧਰਾ। ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਹੋ ਨਾਮ ਹਰ ਕਾ ਸਦਾ ਜਾਚੋ। ਗੁਰੂ ਜੀ ਕਹਿੰਦੇ ਮੈਂ ਤੇ ਸਦਾ ਹੀ ਵਾਹਿਗੁਰੂ ਦਾ ਨਾਮ ਜਾਚੋ ਮੰਗਦਾ ਹਾਂ। ਦੇਹੋ ਪ੍ਰਭ ਧਰਣੀ ਧਰਾ, ਹੇ ਧਰਨੀ ਧਰਤੀ ਦੇ ਧਰਾ ਆਸਰਾ ਵਾਹਿਗੁਰੂ ਮੈਨੂੰ ਨਾਮ ਦੀ ਦਾਤ ਦੇਣਾ ਕਰੋ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸੰਸਾਰ ਰੋਗੀ ਹੈ, ਪਰਮੇਸ਼ਰ ਦਾ ਨਾਮ ਦਵਾਈ ਹੈ, ਮੈਲ ਲੱਗਦੀ ਹੈ ਸੱਚੇ ਨਾਮ ਤੋਂ ਬਿਨਾਂ ਜੀਵ ਨੂੰ। ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਗੁਰੂ ਦਾ ਵਾਕ ਇਹ ਪਵਿੱਤਰ ਹੈ, ਗੁਰਵਾਕ ਨਿਰਮਲ, ਇਹ ਹਿਰਦੇ ਨੂੰ ਸ਼ੁੱਧ ਕਰਦਾ। ਗੁਰੂ ਦਾ ਬਚਨ ਸਦਾ ਚਾਨਣ, ਸਦਾ ਸਾਨੂੰ ਰੋਸ਼ਨੀ ਦਿੰਦਾ ਹੈ। ਨਿਤ ਸਾਚ ਤੀਰਥ ਮੱਜਣਾ, ਗੁਰੂ ਦੇ ਬਚਨ ਹੀ ਨਿਤ ਸੱਚ ਦੇ ਤੀਰਥ ਦਾ ਇਸ਼ਨਾਨ ਹੈ। ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ। ਸੱਚੇ ਵਿਅਕਤੀ ਨੂੰ ਕਦੇ ਮੈਲ ਲੱਗਦੀ ਨਹੀਂ, ਜਿਹੜਾ ਨਾਮ ਜਪਦਾ ਸਿਮਰਨ ਬੰਦਗੀ ਭਗਤੀ ਕਰਦਾ ਪਿਆਰੇ ਉਹਨੂੰ ਕਦੇ ਮੈਲ ਲੱਗਦੀ ਨਹੀਂ, ਉਹਨੂੰ ਇਸ਼ਨਾਨ ਕਰਨ ਦੀ ਕੀ ਲੋੜ ਹੈ। ਜਿਹੜਾ ਬੰਦਾ ਪਵਿੱਤਰ ਹੈ, ਜਿਹੜਾ ਬੰਦਾ ਸ਼ੁੱਧ ਹੈ, ਹਿਰਦਾ ਜੀ ਦਾ ਸ਼ੁੱਧ ਹੈ, ਉਹਨੂੰ ਕੀ ਲੋੜ, ਕੱਪੜਾ ਸਾਫ਼ ਹੈ ਉਹ ਧੋਣ ਦੀ ਲੋੜ ਹੀ ਨਹੀਂ, ਬਰਤਨ ਸਾਫ਼ ਹੈ ਉਹਨੂੰ ਮਾਂਜਣ ਦੀ ਲੋੜ ਹੀ ਨਹੀਂ। ਜਿਹੜੇ ਮਹਾਂਪੁਰਸ਼ ਰੱਬ ਦੇ ਪਿਆਰੇ ਹਿਰਦੇ ਦੇ ਵਿੱਚ ਸਫਾਈ, ਹਿਰਦਾ ਸ਼ੁੱਧ ਹੈ, ਕਿਆ ਮਲ ਧੋਈਏ, ਉਹਨੇ ਮੈਲ ਕੀ ਧੋਣੀ, ਉਹ ਤੇ ਸਾਫ਼ ਹੀ ਹੈ, ਉਹਨੂੰ ਲੋੜ ਹੀ ਨਹੀਂ ਤੀਰਥਾਂ 'ਤੇ ਜਾਣ ਦੀ। ਗੁਣਹੇ ਹਾਰ ਪਰੋਏ ਕਿਸ ਕੌ ਰੋਈਐ। ਜਿਹੜੇ ਨਾਮ ਸਿਮਰਨ ਬਾਣੀ ਦੇ ਸ਼ੁਭ ਗੁਣਾਂ ਦਾ ਹਾਰ ਪਰੋਹੇ ਗਲ 'ਚ ਪਾ ਲੈਂਦੇ ਹਨ, ਉਹਨਾਂ ਨੂੰ ਕਿਸੇ ਅੱਗੇ ਰੋਣ ਦੀ ਲੋੜ ਹੀ ਨਹੀਂ, ਉਹਨਾਂ ਨੂੰ ਕਿਸੇ ਅੱਗੇ ਬੇਨਤੀਆਂ ਕਰਨ ਦੀ ਲੋੜ ਹੀ ਨਹੀਂ। ਸਾਚ ਵਿਚਾਰ ਮਾਰੈ ਤਰੈ ਤਾਰੈ ਉਲਟ ਜੂਨ ਨਾ ਆਵੈ। ਜਿਹੜਾ ਵਿਚਾਰ ਦੁਆਰਾ ਮਾਰੇ ਪਾਪਾਂ ਨੂੰ ਮਾਰ ਲੈਂਦਾ ਹੈ, ਤਰੈ ਉਹ ਆਪ ਤਰੈ ਤਾਰੈ ਹੋਰਨਾਂ ਨੂੰ ਤਾਰਦਾ ਹੈ, ਉਲਟ ਜੂਨ ਨਾ ਆਵੈ, ਉਲਟ ਕੇ ਦੁਬਾਰਾ ਜੂਨਾਂ ਵਿੱਚ ਨਹੀਂ ਆਉਂਦਾ। ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ। ਪਰਮਾਤਮਾ ਆਪ ਹੀ ਪਾਰਸ ਹੈ, ਪਾਰਸ ਇੱਕ ਬੱਟੀ ਪੱਥਰ ਮੰਨਿਆ, ਕਹਿੰਦੇ 8 ਤਾਤਾਂ ਨੂੰ ਇਹ ਸੋਨਾ ਬਣਾ ਦਿੰਦਾ। ਆਪ ਪਾਰਸ ਪਰਮ ਧਿਆਨੀ, ਪਰਮ ਧਿਆਨ ਦੇ ਵਿੱਚ ਜੁੜਿਆ ਹੋਇਆ ਬੰਦਾ ਉਹ ਵੀ ਪਾਰਸੀ ਹੈ। ਸਾਚ ਸਾਚੇ ਭਾਵੈ, ਸੱਚਾ ਨਾਮ ਜਪਣ ਵਾਲਾ ਬੰਦਾ ਸੱਚਾ ਹੈ ਅਤੇ ਉਹ ਸੱਚਾ ਵਿਅਕਤੀ ਗੁਰੂ ਨੂੰ ਚੰਗਾ ਲੱਗਦਾ। ਆਨੰਦ ਆਨ ਦੇਨ ਹਰਖ ਸਾਚਾ ਦੁੱਖ ਕੇਲ ਵੇਖ ਪਾਰ ਹਰੇ। ਜਿਹੜਾ ਸੱਚਾ ਸੁੱਚਾ ਵਿਅਕਤੀ ਹੈ, ਦਿਨੇ ਰਾਤ ਆਨੰਦ 'ਚ ਰਹਿੰਦਾ, ਖੇੜੇ 'ਚ ਰਹਿੰਦਾ ਹੈ, ਉਹਦੇ ਦੁੱਖ ਪਾਪ ਨਾਸ ਹੋ ਜਾਂਦੇ ਨੇ। ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ। ਸੱਚਾ ਨਾਮ ਪ੍ਰਾਪਤ ਕਰ ਲਿਆ ਗੁਰੂ ਨੇ ਕਿਰਪਾ ਕਰਕੇ, ਨਾਮ ਜਿਹੜਾ ਹੈ ਅੰਦਰੋਂ ਵਿਖਾ ਦਿੱਤਾ, ਮੈਲ ਨਾ ਹੀ ਸੱਚ ਮੰਨੇ। ਜਿਨ੍ਹਾਂ ਦੇ ਸੱਚ ਮਨ, ਜਿਹੜੇ ਜਿਨ੍ਹਾਂ ਦੇ ਮਨ ਸੱਚੇ ਨੇ, ਉਹਨਾਂ ਨੂੰ ਪਿਆਰੇ ਮੈਲ ਨਹੀਂ ਲੱਗਦੀ, ਉਹਨਾਂ ਨੂੰ ਤੀਰਥਾਂ 'ਤੇ ਜਾਣ ਦੀ ਲੋੜ ਹੀ ਨਹੀਂ।
संगत मीत मिलाप पूरा ना मनो। इशनान कई तरह के मन्ने ने प्यारे, एक तो पिंडे इशनान रोज करते हैं, एक वह भी इशनान होता है। एक गुरु की संगत विच आना, नाम सिमरन करना, यह भी इशनान है। एक हुंदा है साग केसी इशनान करना, यह पूरा इशनान मन्निया। एक हुंदा पंज इशनाना, पंज शरीर के अंग धो लेने, मूंह धो लिया, दोनों पैर धो ले, दोनों हाथ धो ले, पंज इशनाना। और सनातन दे विच सत्संग इस्लाम दे विच वजू करदे, वजू वह भी पंज इशनाने वजू कहिंदे ने। इस तों इलावा होर कई तरह के इशनान मन्ने ने। तो गुरु जी कहिंदे ने संगत मीत मिलाप, संगत विच मित्र परमात्मा गुरु नाल मिलना, पूरा नाम लो, ये पूरा इशनान है। गावै गावण हार शब्द सुहावणो, गाउण वाले परमात्मा का जस गाउंदे ने। गावीए सुनीए मन रखिए भाओ, दुख पार हर सुख घर लै जाए। सो गाउणा ते फिर सत्संग सुनना ते फिर मन च भाओ प्रेम रखना, चार पौड़ियां सच्चे पातशाह जी ने सुनन दी जिक्र कीता है। दूसरे नंबर ते चार पौड़ियां मनन दियां, जिन्हां ने सुनिया, जिन्हां ने मन्निया, जिन्हां ने मन च भाओ प्रेम रखिया, वह वाहिगुरू दे पैरे तर गए। गा भी है सुनीए मन रखिए भाओ, मन च प्रेम रखिए सत्संगी। इसलिए गावै गावण हार, गाउण वाले गाउंदे ने। शब्द सुहावणो, गुरु दे शब्द द्वारा सोभनीक ने, सुहावणे ने, चंगे ने। सलाहे साचे मन सतगुर पुन दान दया मते, सलाउणा सच्चे परमात्मा नूं। जपजी साहब पढ़दे आं, पर रोज पढ़दे आं, जिस नूं बख्शे सिफत सलाह, नानक पातशाही पातशाह। जिन्हों वाहिगुरु अपनी सिफत सलाह बख्श देवे, अपनी वडियाइयां विच जोड़ लवे, वो पातशाह दा पातशाह ते शहनशाह दा शहनशाह। सत्संगियो, सलाह है साचे मन सतगुर, सच्चे परमात्मा की सिफत सलाह करे। सबाही सलाह जिन्नी त्याया, एक मन से पूरे साह, वक्त उपर लड़ मरे मोए, दूजे बहुते राह, मन की मती खिंडियां, बहुत पे असगाह, गोते खाहे ना निकले, तीजे मोई गराह, भुख तिखा दोई पोकिया। सो पहला पैर सिमरन करन दा सत्संगी समा है। सतगुर, सतगुरां दे इशन दर्शन करने, गुरु दा बचन मनना, पुन दान दया मते, पुन दान करना, दया करनी, श्रेष्ठ मत रखनी, परमात्मा दी सिफत सलाह करनी, गुरु का बचन मनना। फिर संग भावै सहज नावै बेणी ता संगम सत सते, फिर संग भावै दा भाव पति, फिर भाव पति, संग भावै उहदी संगत पौंदी चंगी लगदी है। सहज नावै, वह सहज ज्ञान दे विच इशनान करदे ने। बेणी ता संगम सत सते, बेणी दा अर्थ त्रिवेणी, त्रिवेणी दा अर्थ सनातन मत दा तीर्थ इलाहाबाद, तीन नदियां दा उत्थे मेल हुंदा कहिंदे, उन पवित्र मन दे सनातन मत वाले। सिख मत विच इक त्रिवेणी है। गुरु के लाहौर चले जाओ, गुरु गोबिंद सिंह जी महाराज सच्चे पातशाह दा उत्थे सुभ आनंद कारज होया प्यारियो। उत्थे गुरु महाराज जी ने लम्मी साखी है सूखम च बेनती करा, तीन बरशे मारे। मैं उत्थे बहुत समा रहा, बहुत वार गया। जिहड़ी अपनी पहाड़ियां कच्चियां पहाड़ियां जी, उत्थे पहाड़ियां नहीं, सॉल्ट पहाड़ियां, उहदे विच ड्रिल भी नहीं वजदी, बोरिंग नहीं हुंदी, इन्ना सॉल्ट पत्थर सत्संगियो, बदान मारो ते मत्थे नूं आउंदा। उत्थे गुरु गोबिंद सिंह जी सच्चे पातशाह ने बरशा मारिया, कापा बरशा, डेढ़ दो फुट धरती च पत्थर दे विच दी चीर के लंघ गया, पुट्टिया ते उत्थों पानी वग तुरिया। जदकि अज भी उत्थे बोर करो, पंद्रह पंद्रह दो दो हजार फुट बोर कर दे, पानी नहीं निकलता थल्यों। दूसरा बरशा मारिया, फिर पानी, बेनती की मारे एक होर मार दौ, त्रिवेणी बना दौ, एक होर मारता सच्चे पातशाह ने। तीन थां तो पानी वगदा, अज तक वगी जांदा। त्रिवेणी सिखां दी है सत्संगियो,
ਸੋ ਇਸ ਲਈ ਗੁਰੂ ਜੀ ਕਹਿੰਦੇ ਨੇ ਬੇਣੀ ਤਾਂ ਸੰਗਮ ਸਤ ਸਤੇ, ਬੇਣੀ ਤਾਂ ਸੰਗਮ ਦਾ ਅਰਥ ਬੇਣੀ ਦਾ ਤਰਬੈਣੀ ਦਾ ਸੰਗਮ ਮੇਲ, ਸਤ ਸਤੇ ਸੱਚਾ ਨਾਮ ਜਪਣਾ ਹੀ ਇਹ ਤਰਬੈਣੀ ਦਾ ਮੇਲ ਹੈ, ਸੰਗਤ ਚ ਆ ਕੇ ਬੈਠਣਾ। ਅਰਾਧ ਏਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ, ਅਰਾਧ ਏਕੰਕਾਰ ਸਾਚਾ, ਜਿਹੜਾ ਇੱਕ ਓਅੰਕਾਰ ਸੱਚਾ ਵਾਹਿਗੁਰੂ ਨਾਲ ਉਹਨੂੰ ਅਰਾਧਨਾ ਕਰੇ, ਨਿਤ ਦੇ ਚੜੇ ਸਵਾਇਆ ਤੇ ਪਰਮਾਤਮਾ ਨਿਤ ਬਖਸ਼ਿਸ਼ਾਂ ਦਿੰਦਾ, ਝੋਲੀਆਂ ਭਰਦਾ ਤੇ ਚੜੇ ਸਵਾਇਆ ਦੂਣ ਸਵਾਇਆ ਚੜਦਾ, ਕਦੇ ਘਾਟਾ ਨੀ ਪੀਂਦਾ ਸਤਸੰਗੀਓ। ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ, ਗਤ ਸੰਗ ਮੀਤਾ ਸੰਤ ਸੰਗਤ, ਸੰਗਤ ਸੰਗਤ ਵਿੱਚ ਆ ਕੇ ਮਿੱਤਰ ਪਿਆਰੇ ਪਰਮਾਤਮਾ ਦੇ ਨਾਲ ਮਿਲਾਪ ਕਰਨ, ਗਤ ਇਹਦੇ ਨਾਲ ਪਿਆਰੇ ਮੁਕਤੀ ਮਿਲਦੀ ਹੈ, ਪਰਮਾਤਮਾ ਦੀ ਬਖਸ਼ਿਸ਼ ਮਿਲਦੀ ਹੈ। ਕਰ ਨਦਰ ਮੇਲ ਮਿਲਾਇਆ, ਵਾਹਿਗੁਰੂ ਨੇ ਨਦਰ ਕਰਕੇ ਮਿਹਰ ਕਰਕੇ ਆਪਣੇ ਮੇਲ ਵਿੱਚ ਮਿਲਾ ਲਿਆ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ, ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਦੀ ਬਖਸ਼ਿਸ਼ ਦੀ ਨਿਗਾਹ ਨਾ ਪਿਆਰੇ, ਉਹਨਾਂ ਦੇ ਸਾਰੇ ਕਾਰਜ ਰਾਸ ਆਉਂਦੇ ਨੇ, ਉਹੀ ਸੰਗਤ 'ਚ ਜੁੜ ਸਕਦਾ, ਉਹੀ ਸਿਮਰਨ ਕਰ ਸਕਦਾ, ਉਹੀ ਗੁਰੂ ਦੀ ਬਾਣੀ ਪੜ੍ਹ ਸਕਦਾ ਜਿਹਦੇ 'ਤੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੈ। ਕਹਣ ਕਹਿ ਸਭ ਕੋਏ ਕੇਵੜ ਆਖੀਐ, ਕਹਿਣ ਨੂੰ ਤਾਂ ਸਾਰੇ ਕਹਿੰਦੇ ਵਾਹਿਗੁਰੂ ਦਾ ਜਸ, ਪਰਮਾਤਮਾ ਦੀ ਸਿਫਤ, ਨਿਰੰਕਾਰ ਦੀਆਂ ਵਡਿਆਈਆਂ, ਉਹਦੀ ਉਸਤਤ, ਉਹਦੀ ਉਪਮਾ, ਉਹਦੀ ਕੀਰਤੀ ਸਾਰੇ ਕਰਦੇ ਨੇ ਸਤਸੰਗੀਓ। ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਫਰਮਾਨ ਹੈ ਕਿ ਜਿਹੜੀ ਵਾਹਿਗੁਰੂ ਦੀ ਕੀਰਤੀ ਕਰਨੀ ਹੈ ਨਾ ਸਤਸੰਗੀਓ, ਕੀਰਤੀ ਇਹ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ। ਸਤਸੰਗੀਓ ਜਿਨ੍ਹਾਂ ਨੇ ਉਪਮਾ ਨਹੀਂ ਕੀਤੀ ਪਰਮਾਤਮਾ ਦੀ, ਉਹਨਾਂ ਦਾ ਜਨਮ ਵਿਅਰਥ ਮੰਨਿਆ ਗਿਆ। ਕਹਿਣ ਕਹੇ ਸਭ ਕੋਏ, ਸਾਰੇ ਕਹਿੰਦੇ ਨੇ ਕਿ ਵੱਡਾ ਆਖੀ ਹੈ, ਪਰ ਕਿੱਡਾ ਕੁ ਵੱਡਾ ਆਖੀ ਹੈ ਵਾਹਿਗੁਰੂ ਨੂੰ, ਵਾਹਿਗੁਰੂ ਬੜਾ ਬੇਅੰਤ ਹੈ। ਹੋ ਮੂਰਖ ਨੀਚ ਅਜਾਣ ਸਮਝਾਂ ਸਾਖੀ ਹੈ, ਬੇਨਤੀ ਕਰੀਏ ਵਾਹਿਗੁਰੂ। ਹੋ ਮੂਰਖ, ਅਸੀਂ ਮਹਾਰਾਜ ਮੂਰਖ ਹਾਂ, ਨੀਚ ਬੜੇ ਨੀਚ ਹਾਂ, ਅਜਾਣ ਬੇਸਮਝ ਹਾਂ, ਸਮਝਾਂ ਸਾਖੀ ਹੈ, ਪਰ ਤੁਹਾਡੀ ਸਿੱਖਿਆ ਨੂੰ ਸਮਝਦੇ ਮਾਰੇ, ਕਿਰਪਾ ਕਰੋ ਅਸੀਂ ਸਮਝ ਜਾਈਏ, ਇਹ ਸਾਡੇ ਤੇ ਮਿਹਰ ਕਰੋ ਕਿ ਤੁਹਾਡੀ ਸਿੱਖਿਆ ਨੂੰ ਅਸੀਂ ਸਮਝ ਜਾਈਏ। ਸੱਚ ਗੁਰ ਕੀ ਸਾਖੀ ਅੰਮ੍ਰਿਤ ਪਾਖੀ, ਸੱਚੀ ਹੈ ਗੁਰੂ ਕੀ ਸਾਖੀ ਸਿੱਖਿਆ, ਅੰਮ੍ਰਿਤ ਪਾਖੀ ਜਿਹੜੀ ਅੰਮ੍ਰਿਤਮਈ ਸਿੱਖਿਆ ਗੁਰੂ ਮਹਾਰਾਜ ਨੇ ਪਾਖੀ ਕਹੀ ਹੈ ਨਾ, ਤੇ ਤਮਾਨ ਮਾਨਿਆ ਮੇਰਾ, ਤੇ ਇਸ ਪਵਿੱਤਰ ਸਿੱਖਿਆ ਦੇ ਨਾਲ ਸਾਖੀ ਦੇ ਨਾਲ ਮੇਰਾ ਮਨ ਮੰਨ ਗਿਆ, ਮਨ ਮੰਨਿਆ ਤਾਂ ਹਰ ਜਾਣਿਆ, ਜਦੋਂ ਮਨ ਮੰਨ ਗਿਆ ਤੇ ਤਾਂ ਜਾਣਿਆ ਸਤਸੰਗੀ ਵਾਹਿਗੁਰੂ ਨੂੰ। ਕੂਚ ਕਰੇ ਆਵਹਿ ਬਿਖ ਲਾਦੇ ਸ਼ਬਦ ਸੱਚੈ ਗੁਰ ਮੇਰਾ, ਜੀਵ ਸੰਸਾਰ ਤੇ ਆਉਂਦੇ ਨੇ, ਜੋ ਉਪਜੇ ਸੋ ਬਿਨਸ ਹੈ ਪਰੋ ਆਜ ਕੇ ਕਾਲ, ਜਿਹੜਾ ਆਇਆ ਉਹਨੇ ਮਰਨਾ, ਜਿਹੜਾ ਆਇਆ ਹੈ ਉਹਨੇ ਜਾਣਾ। ਭੀਤ ਉਪਰੇ ਕੇਤ ਕਤਾਈ ਹੈ ਅੰਤ ਔਰ ਕੁਆਹਾ, ਕਹਿੰਦੇ ਕੰਧ ਉੱਤੇ ਕੋਈ ਬੰਦਾ ਭੱਜਣ ਲੱਗ ਪਏ, ਭੱਜੀ ਜਾਵੇ, ਅੰਤ ਨੂੰ ਤੇ ਕੰਧ ਦਾ ਐਂਡ ਆਉਣਾ ਹੀ ਆ। ਇੱਦਾਂ ਜ਼ਿੰਦਗੀ ਰੂਪੀ ਕੰਧ ਹੈ, ਕਿੰਨੀ ਕੁ ਜ਼ਿੰਦਗੀ ਬਤੀਤ ਕਰ ਲਾਂਗੇ, ਜੇ ਸੌ ਵਰਿਆਂ ਜੀਵਨ ਭੀਤਾਂ ਨੂੰ ਹੋ ਸਿੱਖੇ, ਜੇ ਸੌ ਸਾਲ ਦੀ ਜ਼ਿੰਦਗੀ ਵੀ ਬਤੀਤ ਕਰਾਂਗੇ, ਅੰਤ ਨੂੰ ਤੇ ਮਰਨਾ ਹੀ ਹੈ ਨਾ, ਅੰਤ ਨੂੰ ਤੇ ਦੁਨੀਆਂ ਤੋਂ ਜਾਣਾ ਹੀ ਨਾ, ਕਿੰਨਾ ਕੁ ਜੇ ਜੀਵ ਲਾਂਗੇ। ਇਸ ਲਈ ਕੂਚ ਕਰੇ ਆਵਹਿ ਬਿਖ ਲਾਦੇ, ਸੰਸਾਰ ਤੇ ਜੀਵ ਆਉਂਦੇ ਨੇ, ਜ਼ਹਿਰ ਲੱਦ ਕੇ, ਵਿਕਾਰਾਂ ਨਾਲ ਭਰ ਕੇ, ਈਰਖਾ ਨਾਲ, ਵਿਕਾਰਾਂ ਨਾਲ, ਚੰਗੀ ਤਰ੍ਹਾਂ ਜ਼ਹਿਰ ਨਾਲ ਭਰ ਕੇ ਕੂਚ ਕਰੇ, ਦੁਨੀਆਂ ਤੋਂ ਕੂਚ ਕਰਕੇ ਚਲੇ ਗਏ। ਸ਼ਬਦ ਸੱਚੈ ਗੁਰ ਮੇਰਾ, ਸੱਚੇ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਨਾਲ ਮਿਲ ਕੇ ਫਿਰ ਜਿਹੜਾ ਜੀਵ ਇਹ ਸ਼ੁੱਧ ਹੋ ਸਕਦਾ। ਆਖਣ ਧੋਟ ਨਾ ਭਗਤ ਭੰਡਾਰੀ, ਭਰਪੁਰ ਰਹਿਆ ਸੋਈ, ਆਖਣ ਧੋਟ ਨਾ ਭਗਤ ਭੰਡਾਰੀ, ਭਾਈ ਪਰਮਾਤਮਾ ਦੀ ਭਗਤੀ ਦੇ ਭੰਡਾਰ ਭਰੇ ਪਏ ਨੇ, ਸਿਫਤੀ ਭਰੇ ਤੇਰੇ ਭੰਡਾਰਾ, ਸਿਫਤੀ ਦੇ ਭੰਡਾਰ ਭਰੇ ਪਏ ਨੇ ਸਤਸੰਗੀ। ਆਖਣ ਧੋਟ ਨਾ, ਪਰਮਾਤਮਾ ਦੀ ਸਿਫਤ ਆਖੀ ਜਾਈਏ, ਆਖੀ ਜਾਈਏ ਤੇ ਉਹਨਾਂ ਭੰਡਾਰਿਆਂ 'ਚ ਕੋਈ ਘਾਟਾ ਨਹੀਂ ਪੈਂਦਾ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।
ਪਰਮਾਤਮਾ ਦੇ ਭੰਡਾਰਾਂ ਵਿੱਚ ਕੋਈ ਫਰਕ ਨਹੀਂ ਪੈਂਦਾ, ਘਾਟਾ ਨਹੀਂ ਪੈਂਦਾ। ਭਰ ਪੁਰ ਰਹਿਆ ਸੋਈ, ਪਰਮਾਤਮਾ ਪਰਿਪੂਰਨ ਹੈ, ਹਰੇਕ ਥਾਂ ਤੇ ਵਿਆਪਕ ਹੈ। ਨਾਨਕ ਸੱਚ ਕਹੇ ਬੇਨੰਤੀ, ਮਨ ਮਾਂਜੈ ਸੱਚ ਸੋਈ। ਧੰਨ ਗੁਰੂ ਨਾਨਕ ਦੇਵ ਜੀ ਸਮਾਪਤੀ ਤੇ ਕਿਰਪਾ ਕਰਦੇ। ਨਾਨਕ ਸੱਚ ਕਹੇ ਬੇਨੰਤੀ, ਗੁਰੂ ਜੀ ਕਹਿੰਦੇ ਕਿ ਮੈਂ ਸੱਚਾ ਬਚਨ ਕਰਦਾ ਹਾਂ, ਵਾਹਿਗੁਰੂ ਅੱਗੇ ਬੇਨਤੀ ਕਰਦਾ ਹਾਂ, ਮਨ ਮਾਂਜੈ ਸੱਚ ਸੋਈ। ਜਿਹੜੇ ਆਪਣੇ ਮਨ ਨੂੰ ਮਾਂਜਦੇ ਨੇ, ਭਾਂਡੇ ਵੀ ਮਾਂਜਦੇ ਆ ਸਤਸੰਗਿਓ, ਮਨ ਨੂੰ ਮਾਂਜਣਾ ਕੀ ਹੈ? ਸਿਮਰਨ ਕਰਨਾ, ਸੰਗਤ ਕਰਨੀ, ਵਾਹਿਗੁਰੂ ਦੀ ਬਾਣੀ ਪੜ੍ਹਨੀ, ਇਹ ਮਨ ਨੂੰ ਮਾਂਜਣਾ ਹੈ। ਜਿਹੜਾ ਮਨ ਨੂੰ ਮਾਂਜਦਾ ਉਹੀ ਸੱਚਾ ਵਿਅਕਤੀ, ਮਨ ਮਾਂਜੈ ਸੱਚ ਸੋਈ ਉਹੀ ਸੱਚਾ ਹੈ। ਇਹ ਗੁਰੂ ਨਾਨਕ ਦੇਵ ਨੇ ਕਿਰਪਾ ਕੀਤੀ ਭਾਈ। ਤੀਰਥਾਂ ਤੇ ਇਸ਼ਨਾਨ ਕਰਨ ਜਾਣਾ ਹੈ, ਤੀਰਥ ਤਾਂ ਨਾਮ ਹੀ ਹੈ, ਸਾਡੇ ਅੰਦਰ ਹੀ ਹੈ, ਬਾਹਰ ਕਿੱਥੇ ਜਾਣਾ? ਸਤਸੰਗੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੁਰਤ ਜੋੜ ਕੇ ਵਾਹਿਗੁਰੂ ਦਾ ਸਿਮਰਨ ਭਜਨ ਕਰਨਾ, ਇਹੀ ਸੱਚਾ ਤੇ ਅਸਲੀ ਇਸ਼ਨਾਨ ਹੈ ਤੀਰਥਾਂ ਦਾ। ਸੱਚੇ ਪਾਤਸ਼ਾਹ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗਤਾਂ ਦੀ ਰਹਿਮਤਾਂ ਨਾਲ ਝੋਲੀ ਭਰਨ, ਚਰਨਾਂ ਦਾ ਪਿਆਰ ਬਖਸ਼ਣ, ਸ਼ੁਕਰ ਗੁਰੂ ਕਾ, ਧੰਨਵਾਦ ਅਵ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ, ਇਨਿਕ ਸੇਵਾ ਪ੍ਰਵਾਨ ਕਰਿਓ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬਲਾਈਏ ਜੀ। ਆਖਣ ਤੋਂ

ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਘਰ ਤਾਂ ਤੇਰਾ ਸਭ

ਵਾਹਿਗੁਰੂ, ਪੰਜਾਂ ਤਖਤਾਂ ਫਿਰ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਨ ਹੈ। ਜਿਤ ਆਵਣ ਕਾਸਰ ਕਾਸਰ ਸਿੱਖ ਹੋਵੇ, ਜਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਦੱਸਿਆ ਰਿਹਾ ਹੈ, ਦੇਹ ਤੇ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਉਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗਾਟਾਂ, ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗਰੀਬ ਰਿਵਾਜ ਪੰਥ ਸਦਾ ਸਿਆਜ ਦਿੱਤਾ ਜੀ, ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ, ਜਿਹਨਾਂ ਤੋਂ ਆਪ ਜੇ ਪੰਥ ਨੂੰ ਛੋੜਿਆ ਗਿਆ, ਜਦੋਂ ਸਿੱਖਾਂ ਦੇ ਖੁੱਲੇ ਦਰਸ਼ਨ ਦਿੱਤਾ, ਸੇਵਾ ਸੰਭਾਲ ਦਾ ਦਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ, ਤਨ ਤਨ ਗੁਰੂ ਗ੍ਰੰਥ ਉਤਾਰ ਜੀਓ, ਦੋਏ ਕਰ ਜੋੜ ਕਰੋ ਅਰਦਾਸ, ਭਾਵੇਂ ਤਾਣੇ ਰਾਸ। ਇਹ ਗਰੀਬ ਨਿਵਾਜ ਜੀ ਆਪਦੇ ਚੰਨ ਕਾਮਨਾ ਜਰਦਾਸ ਵਿੱਚ ਆਪਣੇ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪ੍ਰਕਾਸ਼ ਮਾਨੋ, ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਨਿਹਾਲ ਗੁਰਦਾਸ ਜੀਓ, ਬੇਅੰਤ ਬਾਣੀਆਂ ਦੇ ਪਾਸ ਇਸ ਵੇਲੇ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਤੇ ਗਰੀਬ ਨਿਵਾਜ ਆਸਾ ਕੀ ਵੱਡ ਕੀਰਤਨ ਕੀਤੇ ਨੇ, ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮ ਮੇਰੇ ਕਥਾ ਤੇ ਆ ਗਈ ਨੂੰ ਕਿਰਪਾ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ, ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨੀ ਕਿਰਪਾਲਤਾ ਕਰੋ ਜੀ, ਅੱਗੋ ਤੋਂ ਸ਼ੋਧ ਤੇ ਪੁੱਤਰ ਬਾਣੀ ਤੇ ਆਲੀ ਬਾਲ ਬੁੱਧੀ ਬਖਸ਼ਿਸ਼ ਕਰੋ। ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸ਼ਾਦੀ ਟੇਗਿਆਂ ਤਿਆਰ ਕਰਕੇ ਹਾਜ਼ਰ ਦਿੱਤਾ, ਆਪ ਜੀ ਭੋਗ ਲਾਓ, ਸੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ, ਬਖਸ਼ਿਸ਼ ਕਰੋ ਦਤਾਰ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰੋ, ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਰਾਂ ਦੀ ਤੁਰ ਸਵਾਰੀਆਂ ਪ੍ਰਵਾਨ ਕਰਨੀ, ਆਪਦੇ ਚਰਨਾਂ ਸੇਵਾ ਕਰੇ ਸਾਰੇ ਟਿਆਰੀਆਂ ਸਿੰਘਾਂ ਸਿੰਘਣੀਆਂ ਨੂੰ, ਤਾਂ ਦੂਸਰੀ ਬਖਸ਼ੋ, ਚਾਡੀਗੜ੍ਹ ਬਖਸ਼ੋ, ਸਦਾ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਚ ਗਰੀਬ ਨਿਵਾਜ ਆਪਣੇ ਸੇਵਕਾਂ ਨੂੰ ਸੇਵਾ ਦੀ ਦਾਤ ਬਖਸ਼ਣ ਦੀ ਵਾਰਤਾ ਕਰੋ ਜੀ। ਗਰੀਬ ਨਿਵਾਜ ਕਿਰਪਾ ਕਰੋ, ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰਦ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ, ਸੰਗਤਾਂ ਦਾ ਦਰਦ ਤੇ ਫੁਰ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਗੁਰੂ ਗਰੀਬ ਨਿਵਾਜ ਕਿਰਪਾ ਦਤਾਰ, ਖਾਸ ਬੰਦ ਸੇ ਕੌਮ ਨੂੰ ਏਕ ਦਾ ਸੁਭਾਗ ਪਿਆ ਅੱਜ ਬਖਸ਼ਿਸ਼ ਕਰਕੇ, ਸਤ ਸੰਤੋਖ ਦੀ ਦਾਤ ਬਖਸ਼ੋ, ਚਾਨਣਾ ਨਾ ਜੋੜੋ, ਗੁਰਬਾਣੀ ਦਾ ਪਿਆਰ ਬਖਸ਼ੋ, ਹਰ ਮੈਦਾਨ ਦੀਵਾਨ ਫਤਿਹ ਬਖਸ਼ੋ, ਰਿਵਾਦਾ ਕਰੋ ਜੀ। ਗੁਰੂ ਗਰੀਬ ਨਿਵਾਜ ਦੂਰ ਦੁਰਾਜ ਕਾਲਜ ਬੈਠੀਆਂ ਲਾਈਵ ਕੀਤਾ ਗੀਤ ਨੂੰ ਸ਼ਰਵਣ ਕਰ ਰਹੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ, ਘੜੀਆਂ ਲੈ ਕੇ ਲਾਓ, ਸਤਾਰਾ ਵੀ ਕਿਰਪਾ ਕਰੀ ਸੰਗਤਾਂ ਨੂੰ ਬਖਸ਼ੇ, ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਬੇਟਾ ਕਰ ਚਰਨਾਂ ਪ੍ਰਵਾਨ ਕਰੋ, ਬਸ਼ਕਰ ਸਭ ਦੇ ਕਮਾਈਆਂ ਸਫਲ ਕਰੋ, ਕਾਰਜ ਵਾਧ ਦਿੱਤਾ, ਸਾਧ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਦਾ ਪੂਰੀਆਂ ਕਰੋ ਜੀ, ਮੇਰਾ ਦਾ ਕਰਿਆ ਆਓ, ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਪਿੱਤਰ ਕੁਨਾਮੀ ਬਖਸ਼ੇ ਕਰਕੇ ਬਰਾਂ ਲੜੀ ਵਾਸਤੇ ਆਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਰਨਾਂ ਤੁਰਾਦੀ ਬਣਾਓ, ਸਹੀ ਪਿਆਰੇ ਮੇਲੋ ਜਿਹਨੇ ਬਰਾਬਰ ਦਾ ਨਾਮ ਦਿੱਤਾ ਹੋਇਆ, ਨਾਨਕ ਨਾਮ ਕਰਦੀ ਕਲਾ ਤੇਰੇ ਪਾਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਯੂ, ਸਭ ਸਿੱਖਣ ਗੁਰ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਕੋਜ ਸ਼ਬਦ ਮਹਿਲ, ਰਾਜ ਕਰੇਗਾ ਖਾਲਸਾ, ਆਗੀ ਰਹੇ ਨਾ ਕੋਈ, ਖੁਆਰ ਹੋਏ ਸਾਂ ਮਿਲੇਂਗੇ, ਬਜੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾ, ਜੋ ਸ਼ਰਦਾ ਕਰ ਸੇਵ ਦੇ, ਗੁਰੂ ਪਾਰ ਉਤਾਰਨ ਹਾ,

0: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਨੇ ਆਪਦੀ ਬਖਸ਼ਿਸ਼ ਕੀਤੀ ਆ ਸਕਦੇ ਅੰਮ੍ਰਿਤ ਲੈ ਕੇ ਪੰਜ ਨਿੱਕੀ ਕੋਲ ਅਨੰਦ ਮਾਣਦੇ ਆ ਪਿੱਤਰ ਗੁਰਬਾਣੀ ਆਸਾ ਕੀ ਵਾਰ ਪੂਰ ਕੀਤੇ ਸਰਵਣ ਕੀਤੇ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਵਿਦਵਾਨ ਵੀ ਸਰਵਣ ਕੀਤੀ ਹੈ ਅਰਦਾਸ ਆਦੀਆਂ ਭਰੀਆਂ ਨੇ ਉਪਰੰਤ ਮਹਾਰਾਜ ਬਖਸ਼ੇ ਪਿੱਤਰ ਗੁਰਨਾਮੇ ਸਰਵਣ ਕੀਤੇ ਹਨ ਤੋ ਸਾਧ ਸੰਗਤ ਰਾਜਾ ਸਭਾਸਮਾ ਗੁਰੂ ਸਾਹਿਬ ਨੇ ਆਪ ਸਾਹਿਬ ਗੁਰਮੁਖ ਆਸਮਾ ਨੂੰ ਬਖਸ਼ਿਸ਼ ਕੀਤਾ ਹੈ। ਤੋ ਆਪ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਹੁਣ ਲੜੀ ਵਾਸਤੇ ਅੱਜ ਪਾਠ ਆਰੰਭ ਹੋਣਗੇ ਠੀਕ 10 ਵਜੇ ਤੱਕ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹਮੇਸ਼ਾ ਬੇਨਤੀ ਕਰਦੇ ਹਾਂ ਆਪ ਨੂੰ ਜ਼ਰੂਰ ਗੁਰੂ ਕਰਾਓ ਆਓ ਮੱਥਾ ਟੇਕ ਕੇ ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੋ ਸਾਧ ਸੰਗਤ ਜੀ ਮਹਾਰਾਜ ਨਿੱਘੀ ਕੋਲ ਤੇ ਬੈਠ ਕੇ ਤੁਸੀਂ ਇਕੱਠਾ ਕੀ ਦਰਬਾਰ ਸਰਵਣ ਕਰ ਸਕਦੇ ਹੋ। ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਉਹ ਗੁਰੂ ਘਰ ਇਸ ਵੇਲੇ ਨਾਰਥ ਹਾਲ ਸਾਊਥ ਹਾਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਨਤ ਖਰਚਾ ਹੋ ਰਿਹਾ। ਸੋ ਬੇਅੰਤ ਪੁਰਾਣਾ ਵੱਲੋਂ ਆਪਣੀ ਕਮਾਈ ਸੰਤ ਸਫਲ ਕਰਦਿਆਂ ਹੋਇਆਂ ਗੁਰੂ ਘਰ ਨੂੰ ਮਾਇਆ ਭੇਟਾ ਕੀਤੀ ਹੈ। ਸੋ ਵਡਭਾਗੀ ਹਨ ਸਾਥੀ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਆਪਣੀ ਮਾਇਆ ਸਫਲ ਨਹੀਂ ਕੀਤੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਾਂ ਆਪਣੀ ਮਾਇਆ ਸਫਲ ਕਰਦਿਆਂ ਹੋਇਆਂ ਗੁਰੂ ਘਰ ਨੂੰ ਮਾਇਆ ਦੇਣ ਵਾਸਤੇ ਜ਼ਰੂਰ ਸੰਭਾਲਤਾ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅੱਜ ਤੋਂ ਲੈ ਕੇ 5 ਤੱਕ ਨਾਮ ਅਭਿਆਸ ਸਿਆਣਿਆਂ ਦਾ ਅਡਲਟ ਦਾ ਸ਼ੁਰੂ ਹੋ ਰਿਹਾ। ਸੋ ਆਪ ਸੰਗਤ ਨੂੰ ਬੇਨਤੀ ਹੈ ਜਿਹੜੇ ਜਿਹੜੇ ਵੀ ਨਾਮ ਅਭਿਆਸ ਪਹੁੰਚ ਸਕਦੇ ਨੇ ਉਹ ਜ਼ਰੂਰ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੁਲਾਈ 4 ਨੂੰ ਇੰਡੀਪੈਂਡੈਂਟ ਡੇ ਕੱਲ੍ਹ ਨੂੰ ਸੋ ਕੱਲ੍ਹ ਨੂੰ ਸ਼ਾਮਾਂ ਦੇ ਜਿਹੜੇ ਕੀਰਤ ਦਰਬਾਰ ਨੇ ਉਹ ਸਪੈਸ਼ਲ ਤੌਰ 'ਤੇ ਹੋਣਗੇ। ਸਾਧ ਸੰਗਤ ਜੀ ਜੁਲਾਈ 5 ਨੂੰ ਹੈ ਫਾਊਂਡੇਸ਼ਨ ਸਟੋਨ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ। ਸੋ 5 ਤਰੀਕ ਨੂੰ ਉਹ ਦਿਨ ਹੈ ਜਿਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਸੋ ਇਹ ਸਾਡੇ ਵਾਸਤੇ ਮਹਾਨ ਦੇਣ ਜੋ ਗੁਰੂ ਸਾਹਿਬ ਨੇ ਸਾਨੂੰ ਇੱਕ ਮਹਾਨ ਦੇਣ ਦਿੱਤੀ ਹੈ ਉਹਦੇ ਵਾਸਤੇ ਸਾਧ ਸੰਗਤ ਜੀ ਜ਼ਰੂਰ ਸਾਰੇ ਜੁਲਾਈ 5 ਨੂੰ ਹਾਜ਼ਰੀ ਭਰ ਗੁਰੂ ਸਾਹਿਬ ਦੀਆਂ ਬਖਸ਼ੀਆਂ ਦਾਤਾਂ ਦਾ ਧੰਨਵਾਦ ਕਰੀਏ। ਸਾਧ ਸੰਗਤ ਜੀ ਜੁਲਾਈ 9 ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ ਜਿਨ੍ਹਾਂ ਨੇ ਸਾਡੇ ਵਾਸਤੇ ਮਾਨ ਕੁਰਬਾਨੀ ਕੀਤੀ ਉਹਨਾਂ ਨੂੰ ਯਾਦ ਕਰੀਏ। ਸੋ ਸਾਧ ਸੰਗਤ ਜੀ ਜੁਲਾਈ 16 ਨੂੰ ਹੈ ਸੰਗਰਾਮ ਸਾਵਣ ਦੇ ਮਹੀਨੇ ਦੀ ਅਤੇ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ ਉਸ ਦਿਨ ਆਓ ਜ਼ਰੂਰ ਮਹਾਰਾਜ ਚਰਨ ਹਾਜ਼ਰੀਆਂ ਭਰ ਕੇ ਨਵੇਂ ਮੀਆਂ ਜੀਆਂ ਕਹਿਣਾ ਅਤੇ ਭਾਈ ਸਾਹਿਬ ਦੀ ਇਸ ਬਖਸ਼ੀ ਦਾਤ ਨੂੰ ਸ਼ਹੀਦੀ ਨੂੰ ਯਾਦ ਕਰੀਏ। ਸਾਧ ਸੰਗਤ ਜੀ ਜੁਲਾਈ 13 ਤੋਂ ਲੈ ਕੇ 17 ਤੱਕ ਇੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ ਜਿਨ੍ਹਾਂ ਦੀ ਏਜ ਹੋਵੇਗੀ ਉਮਰ ਹੋਵੇਗੀ 6 ਤੋਂ ਲੈ ਕੇ 15 ਸਾਲ ਤੱਕ 6 ਤੋਂ 15 ਸਾਲ ਤੱਕ ਦੇ ਬੱਚਿਆਂ ਦਾ ਇੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਗੁਰੂ ਘਰ ਸਾਹਿਬ ਜੀ। ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ 13 ਤੋਂ 17 ਜੁਲਾਈ ਤੱਕ ਲੱਗਣਾ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਭੇਜ ਕੇ ਇਹ ਤੋਂ ਵੱਧ ਲਾਭ ਯਤਨ ਰੋਲਾ ਉਠਾਉਣ ਦੇ। ਸੋ ਸਾਧ ਸੰਗਤ ਭਾਈ ਸਾਹਿਬ ਹੁਣ ਪਾਠ ਆਰੰਭ ਕਰਨਗੇ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ ਪਾਵਨ ਅੰਗ 568 ਅੰਗ ਤੋਂ ਅੱਜ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। 568 ਅੰਗ ਤੋਂ ਸ੍ਰੀ ਸਹਿਜ ਪਾਠ ਅੱਜ ਅੱਗੇ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਤੀਜਾ ਗੁਰਮੁਖ ਸਭ ਬਾਪਾਰ ਭਲਾ ਜੇ ਸਹਿਜੇ ਕੀ ਜੈ ਰਾਮ ਅਨ ਦਿਨ ਨਾਮ ਵਖਾਣੀਐ ਲਾਹਾ ਹਰ ਰਸ ਪੀ ਜੈ ਰਾਮ ਲਾਹਾ ਹਰ ਰਸ ਲੀਜੈ ਹਰ ਰਾ ਬੀਜੈ ਅਨ ਦਿਨ ਨਾਮ ਵਖਾਣੈ ਗੁਣ ਸੰਗ੍ਰਹਿ ਅਵਗੁਣ ਵਿਕਣੈ ਆਪੈ ਆਪ ਪਛਾਣੈ ਗੁਰਮਤ ਪਾਈ ਵੱਡੀ ਵਡਿਆਈ ਸੱਚੈ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲੈ ਕੀ ਜੈ ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਏ ਰਾਮ ਆਪਣੇ ਘਰ ਅੰਦਰ ਰਸ

ਹਰ ਨਾਮ ਧਿਆਏ ਮਨ ਵਸਾਏ, ਬੂਝੈ ਗੁਰ ਬੀਚਾਰਾ ਮਨ ਮੁਖ ਖੇਤੀ ਵਣਜ ਕਰ ਥਾਕੇ, ਤ੍ਰਿਸ਼ਨਾ ਭੁੱਖ ਨਾ ਜਾਏ। ਨਾਨਕ ਨਾਮ ਬੀਜ ਮਨ ਅੰਦਰ, ਸੱਚੈ ਸ਼ਬਦ ਸੁਭਾਏ, ਹਰ ਵਾਪਾਰ ਸੇਜਨ ਲਾਗੇ, ਜਿਨਾ ਮਸਤਕ ਮਣੀ ਵਡ ਭਾਗੂ ਰਾਮ। ਗੁਰਮਤੀ ਮਨ ਨਿਜ ਘਰ ਵਸਿਆ, ਸੱਚੈ ਸ਼ਬਦ ਬੈਰਾਗੂ ਰਾਮ। ਮੁਖ ਮਸਤਕ ਭਾਗੂ ਸੱਚ ਬੈਰਾਗੂ, ਸਾਚ ਰਤੇ ਵਿਚਾਰੀ। ਨਾਮ ਬਿਨਾ ਸਭ ਜਗ ਬਹੁਰਾਨਾ, ਸ਼ਬਦੇ ਹਉ ਮੈਂ ਮਾਰੀ। ਸਾਚੈ ਸ਼ਬਦ ਲਾਗ ਮਤ ਉਪਜੈ, ਗੁਰਮੁਖ ਨਾਮ ਸੁਹਾਗੂ। ਨਾਨਕ ਸ਼ਬਦ ਮਿਲੈ ਭਉ ਭੰਜਨ, ਹਰ ਰਾਵੈ।

ਭਉ ਭੰਜਨ ਪਾਇਆ ਆਪ ਗਵਾਇਆ, ਗੁਰਮੁਖ ਮੇਲ ਮਿਲਾਈ, ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ, ਹੁਕਮੇ ਰਿਹਾ ਸਮਾਈ। ਵਡਹੰਸ ਮਹੱਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ, ਆਪਣੇ ਘਰ

ਨਾ ਪਾਇਆ। ਮਨਮੁਖ ਸੰਤਾ ਨਾਲ ਵੈਰ ਕਰ ਦੁੱਖ ਖੱਟੇ ਸੰਸਾਰਾ, ਖੋਟੇ ਖਰੇ ਪਰਖੀਅਨ ਤਿਤ ਸੱਚੈ ਦਰਬਾਰਾ ਰਾਮ। ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨ ਜਾਈ ਰਾਮ। ਜਿਤ ਭਾਵੈ ਤਿਤ ਲਾਏ ਸੀ ਜਿਉਂ ਤਿਸ

ਏਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰਿਸ਼ਟ ਸਾਜੀ ਸੋ ਕਰ ਵਿਖੈ ਤਿਸ ਜੀਵੜ ਅਵਰ

ਭਾਈ ਗੁਰਮੁਖ ਹਰ ਰਸ ਚਾਖਿਆ, ਦਰ ਸੱਚੈ ਸਦਾ ਹੈ ਸਾਚਾ, ਸੱਚੈ ਸ਼ਬਦ ਸੁਭਾਖਿਆ, ਘਰ ਮਹਿ ਨਿਜ ਕਰ ਪਾਇਆ।

ਵਡਭਾਗੀ ਗੁਰ ਦਰਸ਼ਨ ਪਾਇਆ। ਧੰਨ ਧੰਨ ਸਤਿਗੁਰੂ ਹਮਾਰਾ, ਉਠਤ ਬੈਠਤ ਸਤਿਗੁਰ ਸੇਵੈ, ਜਿਤ ਸੇਵੈ ਸ਼ਾਂਤ ਪਾਈ। ਮੇਰੇ ਮਨ ਸਤਿਗੁਰ ਪ੍ਰੀਤ।

ਪਿਆਰੀ ਗੁਰਸਿੱਖ ਮੀਤ ਪਿਆਰੇ ਹਰੇ ਆਪੇ ਪੁਰਖ ਨਿਰੰਜਨ ਸੋਈ ਰਾਮ ਹਰੇ ਆਪੇ ਮਿਲੈ ਕਰੈ ਸੋਈ ਰਾਮ ਜੋ ਹਰ ਪ੍ਰਭ ਭਾਵੈ ਸੋਈ ਹੋਵੈ ਅਵਰ ਨ ਕਰਨਾ ਜਾਈ ਬਹੁਤ ਸਿਆਣਪ ਲਿਆ ਨ ਜਾਈ ਕਰ ਥਾਕੇ ਸਭ ਚਤੁਰਾਈ।

ਜਿੱਥੈ ਪੁੱਤ ਕਲੱਤਰ ਕੋਈ ਬੇਲੀ ਨਾਹੀ, ਤਿੱਥੈ ਹਰ ਹਰ ਨਾਮ ਚੜਾਇਆ। ਧੰਨ ਧੰਨ ਸਤਿਗੁਰ ਪੁਰਖ ਨਿਰੰਜਨ, ਜਿਤ ਮਿਲ ਹਰ ਨਾਮ ਧਿਆਈ। ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨ ਜਾਈ। ਜਿਨੀ ਦਰਸ਼ਨ ਸਤਿਗੁਰ ਪੁਰਖ ਨ ਪਾਇਆ ਰਾਮ, ਤਿਨ ਨਿਹਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ। ਨਿਹਫਲ ਜਨਮ ਤਿਨ ਬ੍ਰਿਥਾ ਗਵਾਇਆ, ਤੇ ਸਾਕਤ ਮੂਹੇ ਮਰ ਝੂਰੇ, ਕਰ ਹੋ ਦੈ ਰਤਨ।

ਸਚ ਸ਼ਬਦ ਧਿਆਇਆ ਮੰਗਲ ਗਾਇਆ, ਚੁੱਕੇ ਮਨੁ ਅੰਦੇਸਾ ਸੋ ਪ੍ਰਭ ਪਾਇਆ ਕਤਹਿ ਨ ਜਾਇਆ, ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ, ਪ੍ਰਭ ਹਰ ਧਨ

ਹੋ ਸਤਿਗੁਰ ਕੈ ਕੁਰਬਾਨਾ। ਨਿਰਭਉ ਭਏ ਖਸਮ ਰੰਗ ਰਾਤੇ, ਜਮ ਕੀ ਤ੍ਰਾਸ ਬੁਝਾਏ, ਨਾਨਕ ਦਾਸ

ਵੰਜਨ ਪਵਨ ਚੁਲਾਰਿਆ, ਨਾਨਕ ਸੁਣੀਅਰ ਤੇ ਪਰਵਾਨ, ਜੋ ਸੁਣਿੰਦੇ ਸੱਚ ਧਣੀ ਛੰਤ, ਤਿਨ ਘੂਲ ਘੁਮਾਈ, ਜਿਨ ਪ੍ਰਭ ਸਰਵਣੀ ਸੁਣਿਆ ਰਾਮ, ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ, ਸੇ ਸਹਿਜ ਸੁਹੇਲੇ ਗੁਣ ਹੈ ਅਮੋਲੇ, ਜਗਤ ਉਧਾਰਨ ਆਏ ਪੈ ਬੋਹਿਤ ਸਾ

ਚਾਰ ਖਾਕੇ ਪੰਚ ਤੇ ਸੰਗ ਟੂਟਾ ਕਹੁ ਨਾਨਕ ਤਿਨ ਖੰਨੀਐ ਵੰਜਾ ਜਿਨ ਘਟ ਮੇਰਾ ਹਰ ਪ੍ਰਭ ਡਿਠਾ। ਸਲੋਕ ਤੋ ਕਹੋ ਨਾਨਕ ਤਿਨ ਵੰਨੀਐ ਖੰਜਾ ਵੰਨੀਐ ਵੰਜੀਐ ਖੰਨਾ ਕਹੋ ਨਾਨਕ ਤਿਨ।

ਜਦੋਂ ਤੁਸੀਂ ਘਰਾਂ 'ਚ ਜਾਓਗੇ ਉਦੋਂ ਸਹਿਜ 'ਚ ਚੱਲ ਜਾਇਓ ਹੌਲੀ ਹੌਲੀ। ਪਰ ਇੱਥੇ ਜਿੰਨਾ ਚਿਰ ਵੀ ਆਪਾਂ ਅਭਿਆਸ ਕਰਨਾ ਵਾ ਵੈਖਰੀ ਬਾਣੀ 'ਚ ਜ਼ਿਆਦਾ ਕਰਨਾ, ਵੈਖਰੀ ਬਾਣੀ ਦੀ ਉੱਚੀ ਬੋਲ ਕੇ। ਜਿਵੇਂ ਆਪਾਂ ਸਾਰੇ ਸਵੇਰੇ ਉੱਠਦੇ ਹਾਂ ਅਤੇ ਸਾਰਾ ਦਿਨ ਆਪਾਂ ਕੰਮ ਕਾਰਾਂ 'ਤੇ ਜਾਂਦੇ ਹਾਂ, ਉੱਥੇ ਸਾਡੇ ਤਨ ਦੇ ਉੱਤੇ ਮਿੱਟੀ ਪੈਂਦੀ ਹੈ, ਕੱਪੜੇ ਗੰਦੇ ਹੋ ਜਾਂਦੇ। ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਨੇ ਤਰੀਕਾ ਦੱਸਿਆ, ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ। ਹੁਣ ਅੱਗੇ ਮਨ ਨੂੰ ਧੋਣ ਦਾ ਤਰੀਕਾ ਦੱਸਿਆ ਵਾ, ਹੈ ਨਾ। ਕੱਪੜੇ ਦੇ ਤਾਂ ਆਪਾਂ ਨੂੰ ਸਾਰੇ ਨਹਾਉਂਦੇ, ਆਪਾਂ ਮੈਲੇ ਹੋਣ ਨਹੀਂ ਦਿੰਦੇ, ਨਾ ਆਪਾਂ ਤਨ ਨੂੰ ਮੈਲਾ ਹੋਣ ਦਿੰਦੇ। ਤੇ ਸਤਿਗੁਰੂ ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਇਹਦੇ ਤੁਹਾਡੇ ਸੋਹਣੇ ਕੱਪੜੇ ਕਿਸੇ ਕੰਮ ਨਹੀਂ। ਜੇ ਤੁਹਾਡਾ ਮਨ ਮੈਲਾ, ਤੁਹਾਡਾ ਨਹਾਤਾ ਧੋਤਾ ਕਿਸੇ ਕੰਮ ਨਹੀਂ ਜੇ ਤੁਹਾਡਾ ਮਨ ਮੈਲਾ। ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੇ ਕੋਈ। ਆ ਤੁਸੀਂ ਵਿਰਲੇ ਆਇਓ ਜਿਨ੍ਹਾਂ ਨੇ ਸਮਝਣੀ ਗੱਲ। ਤੇ ਫਿਰ ਸਤਿਗੁਰ ਨੂੰ ਪੁੱਛਿਆ, ਜੀ ਸਾਨੂੰ ਦੱਸੋ ਮਨ ਨੂੰ ਕਿਵੇਂ ਧੋਈਏ। ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ। ਇੱਕ ਤੇ ਇਸ ਜਨਮ ਜਿੰਨਾ ਹੋ ਗਿਆ ਸਾਨੂੰ ਉਹ ਮੈਲ ਲਈ ਫਿਰਦਾ, ਤੇ ਪਿਛਲੇ ਜਨਮਾਂ ਦੀ ਵੀ ਚੁੱਕੀ ਫਿਰਦਾ ਵਾ, ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਮੈਲ ਆ। ਜਨਮ ਜਨਮ ਕੀ ਇਸ ਮਨ ਕੋ ਮੈਲ ਲਾਗੀ, ਕਾਲਾ ਹੋਆ ਸ਼ਾਹ ਹੋ ਗਿਆ ਕਾਲਾ ਸ਼ਾਹ। ਇਸ ਲਈ ਸਾਨੂੰ ਫਿਰ ਸਤਿਗੁਰ ਤਰੀਕਾ ਦੱਸਦੇ ਆ ਕਿ ਹੁਣ ਤੁਸੀਂ ਇਹੀ ਕੰਮ ਕਰਨਾ ਵਾ ਸੰਗਤ 'ਚ ਆ ਕੇ ਕਿ ਮਨ ਧੋਵੋ ਸ਼ਬਦ ਲਗੋ। ਵਾਹਿਗੁਰੂ ਲਿਖਿਆ ਨਾ, ਉਹ ਧੋਪੇ ਨਾਵੇਂ ਕੇ ਰੰਗ, ਉਹ ਧੋਪੇ ਆ ਨਾਮ ਦੇ ਨਾਲ ਇਹਨੇ ਧੁੱਪਣਾ ਵਾ। ਉਹ ਵੀ ਤਾਂ ਧੁੱਪਣਾ ਵਾ ਜੇ ਤੁਸੀਂ ਅੱਖਾਂ ਬੰਦ ਰੱਖੀਆਂ, ਮਨ ਸਾਡਾ ਨੇਤਰਾਂ 'ਚ, ਬਸ ਬਾਹਰ ਵੇਖੀ ਜਾਂਦਾ, ਸਗੋਂ ਮੈਲ ਲਾਈ ਜਾਂਦਾ। ਸੋਚਾਂ ਇਹਦੀ ਮੈਲ ਨੇ, ਇਹ ਨਹੀਂ ਹੈਗੀਆਂ ਕਿ ਕੋਈ ਮਾੜੀ ਸੋਚ ਆਉਂਦੀ ਸਾਨੂੰ ਵੇਖ ਕੇ, ਭਾਵੇਂ ਚੰਗੀਆਂ ਸੋਚਾਂ ਵੀ ਆਉਂਦੀਆਂ, ਪਰ ਉਹ ਮਨ ਦੀ ਮੈਲ ਆ। ਇਹ ਮਨ ਦੀ ਮੈਲ ਪਹਿਲਾਂ ਜਦੋਂ ਧੋਣੀ ਆ ਇੱਥੇ ਸੰਗਤ 'ਚ ਆ ਕੇ, ਆਪਾਂ ਉਹ ਅੱਖਾਂ ਨਹੀਂ ਖੋਲਣੀਆਂ ਹੁੰਦੀਆਂ ਜਦੋਂ ਅਭਿਆਸ ਕਰਨਾ। ਮੂੰਹ ਲਈਏ ਦਰਵਾਜ਼ੇ, ਕਿਉਂਕਿ ਇਹਨਾਂ ਦਰਵਾਜ਼ਿਆਂ 'ਚੋਂ ਹੀ ਭੱਜਦਾ ਏ। ਅਤੇ ਫਿਰ ਸਾਨੂੰ ਦੱਸਿਆ ਕਿ ਹੁਣ ਤੁਸੀਂ ਕੀ ਕਰਨਾ ਅੱਖਾਂ ਬੰਦ ਕਰਕੇ, ਹੈ ਨਾ। ਫਿਰ ਸਾਡਾ ਜਿਹੜਾ ਮਨ ਆ ਇਹ ਅੱਖਾਂ 'ਚੋਂ ਸੁਰਤੀ ਬਣ ਕੇ ਕੰਨਾਂ 'ਚ ਆ ਜਾਂਦਾ ਵਾ, ਉਦੋਂ ਸੁਰਤੀ ਵੀ ਇਹਨੂੰ ਕਹਿੰਦੇ। ਇੱਧਰ ਧਿਆਨ ਰੱਖਣਾ ਸਾਰਿਆਂ ਨੇ, ਕੋਈ ਆਵੇ ਕੋਈ ਜਾਵੇ ਤੁਸੀਂ ਨਹੀਂ ਵੇਖਣਾ। ਕਹਿੰਦੇ ਕੰਨਾਂ ਦੇ ਵਿੱਚ ਸੁਰਤੀ ਬਣ ਕੇ ਮਨ ਚੱਲ ਜਾਂਦਾ, ਜਦੋਂ ਅੱਖਾਂ ਬੰਦ ਕਰ ਲੈਂਦੇ ਉਦੋਂ ਸੁਰਤੀ ਕਿਹਾ ਵਾ, ਫਿਰ ਨਾਲ ਇਹਨੂੰ ਧਿਆਨ ਵੀ ਕਿਹਾ ਵਾ ਅਤੇ ਨਾਲ ਇਹਨੂੰ ਚਿੱਤ ਵੀ ਕਿਹਾ ਵਾ। ਦੇਖੋ ਮਨ ਦੀਆਂ ਕਿੰਨੀਆਂ ਅਵਸਥਾ ਨੇ, ਜਦੋਂ ਇਹ ਅੱਖਾਂ 'ਚ ਬੈਠਦਾ ਵੇਖਦਾ ਬਾਹਰ ਅਤੇ ਉਦੋਂ ਇਹਨੂੰ ਮਨ ਹੀ ਕਹਿੰਦੇ ਨੇ, ਅਤੇ ਜਦੋਂ ਤੁਸੀਂ ਅੱਖਾਂ ਬੰਦ ਕਰ ਲੈਂਦੇ ਆ ਇਹ ਨਾਲੇ ਇੱਕ ਹੋ ਜਾਂਦਾ। ਵੇਖੋ ਆਹ ਗੱਲ ਨੋਟ ਕਰਨ ਵਾਲੀ ਆ, ਇਹਦੇ ਵਿੱਚ ਆਪਾਂ ਨਾਮ ਦੀ ਖੇਤੀ ਬੀਜਣ ਲੱਗੇ ਹਾਂ ਅਤੇ ਉੱਗਦੀ ਉਹਦੇ ਅੰਦਰ ਹੀ ਆ ਜਿਹੜਾ ਪਹਿਲਾਂ ਇੱਕ ਹੁੰਦਾ ਵਾ। ਅਦਾਣੇ ਤੁਸੀਂ ਬੀਜਦੇ ਹੋ ਨਾ, ਗੁਰਬਾਣੀ 'ਚ ਵੀ ਲਿਖਿਆ ਜੇ ਇੱਕ ਹੋਏ ਤਾਂ ਉੱਗਵੇ। ਜੇ ਉਹਦੀ ਦਾਲ ਬਣਾ ਕੇ ਬੀਜ ਦੋਗੇ ਤਾਂ ਉੱਗਦਾ ਨਹੀਂ ਗਾ, ਛੋਲੇ ਬੀਜ ਦਿਉ, ਕਣਕ ਬੀਜ ਦਿਉ, ਹੈ ਨਾ। ਪਰ ਜਦੋਂ ਇੱਕ ਪੂਰਾ ਸਾਬਤ ਦਾਣਾ ਆਪਾਂ ਜ਼ਮੀਨ 'ਚ ਬੀਜਦੇ ਹਾਂ ਉਦੋਂ ਫਿਰ ਉਹ ਉੱਗਦਾ। ਇਸੇ ਤਰ੍ਹਾਂ ਸਾਡੇ ਅੰਦਰ ਨਾਮ ਦੀ ਖੇਤੀ ਉੱਗਣੀ ਆ, ਪਰ ਪਹਿਲਾਂ ਬੀਜਾਂਗੇ ਤਾਂ ਸਹੀ ਨਾ ਅਸੀਂ। ਫਿਰ ਉਹ ਤੁਸੀਂ ਅੱਖਾਂ ਬੰਦ ਕਰ ਲੈਣੀਆਂ, ਇਹਨੇ ਇੱਕ ਹੋ ਕੇ ਕੰਨਾਂ 'ਚ ਆ ਜਾਣਾ, ਹੈ ਨਾ। ਉਦੋਂ ਫਿਰ ਤੁਸੀਂ ਬੋਲਣਾ ਵਾ, ਜੋ ਬੀਜਣਾ ਵਾ ਤੁਸੀਂ ਬੋਲਣਾ ਵਾ, ਕਿਉਂਕਿ ਜੋ ਸਾਡਾ ਬੋਲਦੇ ਹਾਂ ਉਹੀ ਅਸੀਂ ਬੀਜ ਰਹੇ। ਪਤਾ ਨਹੀਂ ਕਿੰਨਾ ਚਿਰ ਹੋ ਗਿਆ, ਜਿਹਾ ਬੀਜੇ ਸੋ ਲੁਣੇ, ਉਹ ਸਾਡੇ ਮਨ ਦੇ ਵਿੱਚ ਜਮ੍ਹਾਂ ਹੋਈ ਜਾਂਦਾ। ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜ ਖੇਤ, ਇਹਨੂੰ ਖੇਤ ਵੀ ਕਿਹਾ। ਇਹਦੇ ਵਿੱਚ ਜੋ ਬੀਜੋਗੇ ਉਹੀ ਉੱਗੇਗਾ, ਅਤੇ ਆਪਾਂ ਕੀ ਬੋਲ ਬੀਜਣਾ? ਵਾਹਿਗੁਰੂ। ਅਸੀਂ ਕੀ ਬੀਜਣਾ ਜੀ? ਅਤੇ ਵਾਹਿਗੁਰੂ ਉੱਗੇਗਾ ਕਿਉਂ ਨਾ, ਹੈ ਨਾ। ਲਿਖਿਆ ਨਾਮ ਖੇਤੀ ਬੀਜੋ ਭਾਈ ਮੇਤ, ਹੈ ਨਾ। ਜੱਟ ਬੀਜਦੇ ਹੁੰਦੇ ਸੀ ਨਾ, ਤੋ ਕਈ ਦੇ ਛੱਟਾ ਦੇ ਕੇ ਆ ਜਾਂਦੇ ਹੁੰਦੇ ਸੀ, ਉਹ ਜਾਨਵਰ ਚੁੱਕ ਕੇ ਲੈ ਜਾਂਦੇ, ਅਤੇ ਕਈ ਪੋਰ ਨਾਲ ਪੋਰਦੇ ਸੀ ਡੂੰਘਾ ਕਰਕੇ। ਤੁਸੀਂ ਪੋਰਨਾ ਵਾ ਇਹਨੂੰ ਡੂੰਘਾ ਕਰਕੇ, ਸਾਡੇ ਹਿਰਦੇ 'ਚ ਵਸੇ ਵਾਹਿਗੁਰੂ ਬੋਲ ਕੇ, ਗਾ ਵੀ ਹੈ ਸੁਣੀਏ ਮਨ ਰੱਖੀਏ ਭਾਓ ਪਿਆਰ ਨਾਲ, ਪਿਆਰ ਨਾਲ ਬੀਜਣਾ ਵਾ। ਅਤੇ ਇਹਦੇ ਅੰਦਰ ਜਿਹੜੇ ਦੁੱਖ ਨੇ ਉਹ ਸਾਰੇ ਨਿਕਲ ਜਾਣੇ, ਦੁੱਖ ਪਰ ਹਰ ਉਹ ਮੈਲ ਜਿਹੜੀ, ਇਹੀ ਅੱਜ ਹੁਕਮਨਾਮਾ ਵਾ। ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ
ਅੰਤਰਗਤ ਤੀਰਥ ਮਲਣਾਓ। ਆਪਾਂ ਉਸ ਤੀਰਥ ਤੇ ਲੈ ਕੇ ਜਾਣਾ ਇਹਨੂੰ ਜਿਹਨੂੰ ਨਾਮ ਕਿਹਾ ਹੈ। ਪਰ ਜਾਏਗਾ ਤਾਂ ਜੇ ਇਹ ਨਿਰਮਲ ਹੋਏਗਾ, ਜੇ ਇਹ ਸ਼ੁੱਧ ਹੋਏਗਾ, ਕਿਉਂਕਿ ਸ਼ੁੱਧ ਉੱਥੇ ਸ਼ੁੱਧ ਹੀ ਜਾਂਦੇ ਨੇ, ਉੱਥੇ ਵਾਹਿਗੁਰੂ ਹੋਰ ਕਿਸੇ ਨੂੰ ਜਾਣ ਨਹੀਂ ਦਿੰਦਾ ਜਿਹਨੂੰ ਨਿੱਜ ਘਰ ਮਹਿਲ ਕਿਹਾ। ਕਿਤੇ ਮਨ ਨਿਰਮਲ ਨਹੀਂ ਦਸਵੇਂ ਦੁਆਰ, ਤੇ ਫਿਰ ਕਿੱਥੇ ਆਉਂਦਾ ਨੌ ਦਰਾਂ ਚ? ਕਿਤੇ ਭਰਮ ਭਰਮ ਆਵੇ ਮੂੜਾ ਬਾਰ ਬਾਰ, ਇਹ ਕਦੀ ਅੱਖਾਂ ਖੋਲ ਕੇ ਵੇਖੂ, ਕਦੀ ਕੰਨਾਂ ਰਾਹੀਂ ਸੁਣੂਗਾ, ਹਨਾ ਵੀ ਇਧਰੋਂ ਕਾਹਦੀ ਆਵਾਜ਼ ਆਈ, ਕਦੀ ਰਸਨਾ ਤੋਂ ਮੰਦਾ ਬੋਲੂ। ਇਸ ਲਈ ਇਹ ਦਰਵਾਜ਼ੇ ਮੇਨ ਨੇ ਤਿੰਨ, ਇਹਨਾਂ ਤੋਂ ਤੁਸੀਂ ਇਹਨਾਂ ਤੋਂ ਹੀ ਮੈਲਾ ਹੁੰਦਾ ਤੇ ਇਹਨਾਂ ਨਾਲ ਹੀ ਅਸੀਂ ਸਾਫ਼ ਕਰ ਲੈਣਾ। ਵੇਖੋ ਕਿੱਡਾ ਸੌਖਾ, ਰਸਨਾ ਨੂੰ ਬੋਲਣ ਲਾ ਦਿਓ ਮੁੱਖ ਨੂੰ, ਹਨਾ ਅੱਖਾਂ ਕਰ ਲਓ ਬੰਦ ਤੇ ਕੰਨਾਂ ਨੂੰ ਸੁਣ ਲਾ ਦਿਓ, ਤੇ ਮਨ ਇੱਕ ਹੋ ਕੇ ਅਸੀਂ ਸੁਣਦਾ ਹੀ ਸੁਣਦਾ ਵਾ, ਤੇ ਜਿੱਦਾਂ ਸੁਣ ਲਿਆ ਨਾ ਵਾਹਿਗੁਰੂ, ਤੇ ਇਹ ਵਾਹਿਗੁਰੂ ਤੋਂ ਨਿਰਮਲ ਹੀ ਕੋਈ ਨੀਗਾ, ਹਨਾ ਮੇਰਾ ਸਾਚਾ ਸਾਹਿਬ ਸਾਚ ਨਾਏ, ਉਹਦਾ ਨਾਮ ਵੀ ਨਿਰਮਲ ਆ ਤੇ ਆਪ ਵੀ ਨਿਰਮਲ ਆ। ਬਸ ਭਾਖਣਾ ਆ ਜਾਵੇ ਸਾਨੂੰ, ਭਾਖਿਆ ਭਾਓ, ਭਾਖਣਾ ਹੁੰਦਾ ਚੈਂਟ ਕਰਨਾ ਬੋਲਣਾ, ਇਸ ਲਈ ਜਿਹੜਾ ਬੋਲਿਆ ਨਾ ਉਹਦਾ ਮਨ ਨਿਰਮਲ ਨਹੀਂ ਜੇ ਹੋਣਾ, ਭਾਵੇਂ ਸਾਰਾ ਦਿਨ ਬੈਠਾ ਰਹੋ। ਤੁਸੀਂ ਅੱਖਾਂ ਬੰਦ ਕਰਕੇ ਇਹ ਇੱਕ ਹੋ ਜਾਏਗਾ ਕੰਨਾਂ ਚ, ਤੇ ਸਾਰਿਆਂ ਦੀ ਧੂੜੀ ਲਵਾਓ, ਇਹ ਸਾਰੇ ਜਦੋਂ ਬੋਲਦੇ ਨਾ ਵਾਹਿਗੁਰੂ ਸਾਧੂਆਂ ਦੀ, ਇਹਨੂੰ ਧੂੜੀ ਕਹਿੰਦੇ ਨੇ, ਤੇ ਪੰਜੇ ਮੈਲਾਂ ਨਿਕਲ ਜਾਣਗੀਆਂ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਅੱਗੇ ਤਰੀਕਾ ਕੀ ਦੱਸਿਆ, ਹਰ ਕਾ ਨਾਮ ਧਿਆਨ ਨਾਲ ਬੋਲ ਕੇ ਸੁਣੋ, ਸਾਰਿਆਂ ਦੀ ਆਵਾਜ਼ ਤੁਹਾਡੀ ਕੰਨਾਂ 'ਚ ਜਾਣੀ ਚਾਹੀਦੀ ਹੈ, ਪਰ ਪਹਿਲਾਂ ਤੁਹਾਡੀ ਸੁਣੇ ਤੁਹਾਨੂੰ, ਸਭਨਾ ਨੂੰ ਕਰ, ਜਿਹਨੂੰ ਜਿਹਨੂੰ ਤੁਹਾਡੀ ਆਵਾਜ਼ ਸੁਣਗੀ ਤੁਸੀਂ ਨਾਮਦਾਨ ਦੇ ਤਾ ਉਹਨੂੰ। ਇਹਨੂੰ ਕਹਿੰਦੇ ਨੇ ਜਨਮ ਕਰਮ ਮਲ ਉਤਰੇ, ਪਹਿਲਾਂ ਸਭ ਤੋਂ ਹੰਕਾਰ ਜਾਊਗਾ ਮਨ ਤੇ ਜਾਏ, ਤੇ ਚਾਰ ਮੈਲਾਂ ਹੋਣੇ, ਪੰਜ ਨੇ ਨਾ ਟੋਟਲ, ਕਾਮ ਕ੍ਰੋਧ ਨਾਮ ਉਹੀ ਹੈ ਬਿਨਸੇ ਲੋਭ ਸਾਨ, ਤੇ ਇਹ ਚਲ ਗਿਆ ਤੀਰਥ ਤੇ। ਉਹਨੂੰ ਸੱਚਾ ਸੱਚਖੰਡ ਕਹਿੰਦੇ, ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਂ। ਸੌਖਾ ਬੜਾ ਕੰਮ ਜੇ ਤੁਸੀਂ ਕਰ ਲਓ, ਅੱਖਾਂ ਬੰਦ ਕਰਕੇ ਹੁਣ ਨਾ ਸ਼ਾਰਟ ਚ

후황 그르 후황 그르 후황 그르 후황 그르 후황 그르 후황 그르 후황 그르 후황 그르

Good.

Grr!

Grr!

0: ਸ਼ੁਕਰ ਸੇਵਾ ਪ੍ਰਵਾਨ ਕਰਨੀ ਭੁੱਲਣਾ ਚੁੱਕਾ ਦੀ ਖੇਮਾ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੇ ਸਟਾਫ ਮੈਂਬਰ ਦਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਰਾਗ ਦਰਬਾਰ ਦੇ ਵਿੱਚ ਆਉਣ ਦਾ ਸਾਰਿਆਂ ਦਾ ਸਾਂਝੇ ਤੌਰ ਤੇ ਧੰਨਵਾਦ ਹੈ ਸਾਰੇ ਗੱਜ ਕੇ ਫਤਿਹ ਬੁਲਾਓ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਬਹੁਤ ਹੀ ਸੁਰੀਲੇ ਕੀਰਤਨੇ ਹਨ ਸਾਰੇ ਬੱਚੇ ਤੇ ਬਹੁਤ ਹੀ ਪਿਆਰ ਨਾਲ ਇਹਨਾਂ ਨੇ ਟੋਡੀ ਰਾਗ ਪੂਰੇ ਠਹਿਰਾਉਣ ਨਾਲ ਗਾਇਨ ਕੀਤਾ ਪਿਆਸ ਕਰਦੇ ਹਾਂ ਕਿ ਫਿਰ ਵੀ ਜਦੋਂ ਵੀ

ਜਪ ਜਮ ਸਦਾ ਸਦਾ ਜਿੰਦ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲਤੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨਿਆ ਤੈ ਲੋਏ ਜਾ ਕੇ ਹਿਰਦਾ ਏਕੋ ਹੋਈ ਸਚ ਕਰਨੀ ਸਤਾ ਕੀ ਰਹਿਤ ਸਚ ਹਿਰਦਾ ਸਤਮੁਖ ਕਹਿਤ।

ਤੇ ਰੰਗ ਨਾਨਾ ਭੇਕ ਕਰੈ ਇਕ ਰੰਗ ਨਾਨਾ ਬਿਦਕੀ ਨੋ ਵਿਸਥਾਰ ਪ੍ਰਭ ਬਨਾਸੀ ਏਕੰਕਾਰ ਨਾਨਾ ਚਲਿਤ ਕਰੇ ਕਿ ਨਵਾਹੇ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਦ ਕਰ ਬਨਤ ਮਨਾਈ ਆਪਣੇ ਕੀਮਤ ਆਪੇ ਪਾਈ ਸਭ ਗੜ ਚਿਸਕੇ ਸਭ ਚਿਸਕੇ ਠਾਓ ਜਪ ਜਪ ਜੀਵੈ ਨਾਨਕ ਹਰਨਾਉ ਨਾਮ ਕੇ ਦਾਰੇ ਸਗਲੇ ਜੰਤ ਨਾਮ ਕੇ ਦਾਰੇ ਖੰਡ ਬ੍ਰਹਿ ਮੰਡਲ ਨਾਮ ਕੇ ਦਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਦਾਰੇ ਸੁਨਨ ਗਿਆਨ ਧਿਆਨ ਨਾਮ ਕੇ ਦਾਰੇ ਆਗਾਸ ਪਾਤਾਲ ਨਾਮ ਕੇ ਦਾਰੇ ਸਗਲੀ ਆਕਾਰ ਨਾਮ ਕੇ ਦਾਰੇ ਪੁਨਿਆ ਸਭ ਭਵਨ ਨਾਮ ਕੈ ਸੰਗੂਦਰੀ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੇ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੇ ਨਿਰਮਲ ਨਿਰਮਲੀ ਜਿਸੈ ਪੁਜਾਏ ਤਿਸੈ ਸਭ ਬਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨ ਗੁਰਤੀ ਪਾਈ ਸਤ ਬਚਨ ਸਾਧੂ ਉਪਦੇਸ਼ ਸਤੇ ਜੰਜਾ ਕਰਦਾ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤ ਤਾਂ ਕੇ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣਾ ਆਪਣੇ ਮਿਤ ਗਤ ਜਿਸ ਕੇ ਸਿਸਟਰ ਕਰਨ ਹਾਰ ਆਵਰਨਾ ਬੂਝ ਕਰਤੀ ਵਿਚਾਰ ਕਰਤੇ ਕੀ ਮਿਤਨਾ ਜਾਣੇ ਕੀ ਆ ਨਾਨਕ ਜੋਤ ਟਪਾਵੈ ਸੋ ਵਰਤੀ ਆ ਬਿਸਮਾਨ ਬਿਸਮ ਬੈ ਬਿਸਮਾਰ ਜਿਨ ਬੁਝਿਆ ਤਿਸਾਇਆ ਸਵਾਰ ਪ੍ਰਭ ਕੈ ਰੰਗ ਰਾਚ ਜੰਦ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁਖ ਕਾਟਨ ਹਾਰ ਜਾਕੈ ਸੰਗਤ ਰਹਿ ਸੰਸਾਰ ਜਨਕਾ ਸੇਵਕ ਸੋ ਵੜ ਭਾਗੇ ਜਨਕਾ ਸੰਗ ਏ ਕਲਿਉ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਪਲ ਪਾਵੈ ਸਲੋਕ ਆਦ ਸਚ ਜੁਗਾਦ ਸਚ ਹੈ ਬੇ ਸਚ ਨਾਨਕ ਹੋਸੀ ਬੇ ਸਚ ਅਕਪਰੀ ਚਰਨ ਸਤ ਸਤ ਪਰਤਨ ਹਾਰ ਪੂਜਾ ਸਤ ਸਤ ਸੇਵ ਉਦਾਰ ਦਰਤਨ ਸਤ ਸਤ ਪੇਕਨ ਹਾਰ ਨਾਮ ਸਤ ਸਧਿਆਵਨ ਹਾਰ ਆਪ ਸਤ ਸਤ ਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਹੋਏ ਸਤ ਸਰੂਪ ਹਿਰਦੇ ਜਨਮਾਨੀਆਂ ਕਰਨ ਕਰਾਮ ਤਿਨ ਮੋਨ ਪਛਾਨੀਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭੀ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਚੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੈ ਚਿਸ ਮਾਇ ਸਮਾਨਾ ਬਸ ਮਾਇਲੇ ਬਸ ਗੜਾਈ ਤਾਂ ਕੋ ਬਿਨ ਨਾ ਕਹਿ ਨਾ ਜਾਈ ਬੁਝੇ ਬੁਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੇ ਨਿਰਮੰਦਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ

ਨਮਸਕਾਰ ਜੋ ਸਤ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ

ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਜੁਗੋ ਜੁਗ ਅਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਰਾਗ ਦਰਬਾਰ ਦੇ ਅੰਦਰ ਆ ਕੇ ਹਾਜ਼ਰੀ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਆਪ ਜੀ ਨੂੰ ਰਾਹੀ ਬਾਣੀ ਦੇ ਗੀਤਾਂ ਅਨੁਸਾਰ ਬੜੇ ਰਸਮੇ ਨੇ ਕੀਰਤਨ ਸਰਗੁਣ ਪਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਇੱਕ ਵਾਰੀ ਫਿਰ ਮੈਂ ਸੰਗਤ ਨਾਲ ਸਾਂਝਾ ਕਰ ਲਵਾਂ, ਧੰਨਵਾਦ ਹੈ ਸਾਡੀ ਸਮੂਹ ਸੰਗਤ ਦੇ ਹਰ ਇੱਕ ਮੈਂਬਰ ਦਾ ਜਿਨ੍ਹਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ

ਸੰਗਤ ਨੂੰ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਭੈਣਾਂ ਭਰਾਵਾਂ ਨੇ ਬ੍ਰੇਕਫਾਸਟ ਕਰ ਲਿਆ ਹੈ ਉਹ ਕਿਰਪਾ ਕਰਕੇ ਗੁਰੂ ਦਰਬਾਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਟਾਈਮ ਬਹੁਤ ਹੋ ਚੁੱਕਾ ਹੈ ਸੋ ਬੇਨਤੀ ਹੈ ਲੜਕੇ ਵਾਲਿਆਂ ਨੂੰ ਵੀ ਅਤੇ ਲੜਕੀ ਵਾਲਿਆਂ ਨੂੰ ਵੀ ਕਿ ਉਹ ਜਲਦੀ ਤੋਂ ਜਲਦੀ ਬੱਚਿਆਂ ਨੂੰ ਗੁਰੂ ਦਰਬਾਰ ਵਿਖੇ ਲਿਆ ਕਰਕੇ ਸਤਿਗੁਰਾਂ ਦੇ ਸਨਮੁਖ ਬਿਠਾਉਣ ਦੀ ਕਿਰਪਾਲਤਾ ਕਰਨ ਤਾਂ ਕਿ

ਸਤਿ ਸ੍ਰੀ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਉਹ ਖੜ੍ਹੇ ਹੋ ਜਾਣ। ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਪਹਿਲੀ ਲਾਂ ਦੇ ਪਾਠ ਦੀ ਸੰਪੂਰਨਤਾ ਤੋਂ ਬਾਅਦ ਆਪ ਜੀ ਨੇ ਬੜੇ ਪਿਆਰ ਦੇ ਨਾਲ ਮੱਥਾ ਟੇਕ ਕੇ ਰਾਈਟ ਸਾਈਡ ਤੋਂ, ਮੇਰੇ ਰਾਈਟ ਸਾਈਡ ਤੋਂ ਪਰਿਕਰਮਾ ਕਰਨੀਆਂ ਹਨ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਪਿਆਰ ਦੇ ਨਾਲ ਸ਼ਾਂਤੀ ਬਣਾ ਕਰਕੇ ਰੱਖਣੀ ਹੈ ਜੀ। ਆਓ ਪਾਠ ਪ੍ਰਾਰੰਭ ਕਰੀਏ।

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉ, ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ, ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਰ, ਨਿਓਟਿਆਂ ਦੀ ਓਟ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਤੇ ਮਹਾਂਵਾਕਾਂ ਅਨੁਸਾਰ ਗਰੀਬ ਨਿਵਾਜ, ਅੱਜ ਆਪ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਆਪ ਜੀ ਕੇ ਹਜ਼ੂਰ ਸੁਭਾਗ ਜੋੜੀ, ਕਾਕਾ ਹਰਜੋਤ ਸਿੰਘ ਬਲ, ਸੁਪੁੱਤਰ ਸਰਦਾਰ ਜਤਿੰਦਰ ਪਾਲ ਸਿੰਘ ਬਲ, ਬੀਬੀ ਰਾਜਪਾਲ ਕੌਰ ਬਲ ਅਤੇ ਬੱਚੀ ਜੋਸਲੀਨ ਗੋਮਸ, ਸੁਪੁੱਤਰੀ ਮਿਸਟਰ ਹੈਕਟਰ ਨਿਵਾਰੋ, ਸੋਨੀਆ ਚਾਂ ਸਾਂਚੇ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਦੇ, ਆਪ ਜੀ ਕੇ ਹਜ਼ੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ, ਗਰੀਬ ਨਿਵਾਸ ਸਮੁੱਚੀ ਮਰਿਆਦਾ ਨੂੰ ਨਿਭਾਉਂਦਿਆਂ ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਮੁਆਫ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣਾ, ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਪ੍ਰਦਾਨ ਕਰਨੇ, ਗ੍ਰਿਸ਼ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪ ਜੀ ਨੇ ਬਲ ਬੁੱਧ ਪ੍ਰਦਾਨ ਕਰਨੀ, ਰਹਿਮਤ ਕਰਨੀ, ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ, ਸਤਿਗੁਰੂ ਜੀ ਉਹ ਰਹਿਮਤਾਂ ਕਰਨੀਆਂ ਇਸ ਵਕਤ ਸੁਭਾਗ ਜੋੜੀ ਨੇ, ਖੁਸ਼ੀਆਂ ਦੇ ਸਮੇਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਹਨ, ਆਪ ਜੀ ਨੇ ਅੰਗੀਕਾਰ ਕਰਨੇ, ਸਦੀਵ ਕਾਲ ਸੇਵਕਾਂ ਦੇ ਪੜਦੇ ਕਜਨੇ, ਬਖਸ਼ਿਸ਼ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਭੇਟਾਵਾਂ ਅਰਪਣ ਕੀਤੀਆਂ, ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਜੀ ਇਸ ਵਕਤ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿੰਮ ਕੇ ਹਰ ਨਾਮ ਦੇ ਮੇਰਾ ਮੰਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਭਰੇ ਮੌਕੇ 'ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਆਪ ਗੁਰਾਂ ਦੀ ਬਖਸ਼ੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਹਰਜੋਤ ਸਿੰਘ ਬਲ, ਪੁੱਤਰ ਸਰ ਜਤਿੰਦਰ ਸਿੰਘ ਬਲ ਅਤੇ ਬੀਬੀ ਰਾਜਪਾਲ ਕੌਰ ਬਲ ਜੀ ਦੇ ਅਨੰਦ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਨਾਲ ਬੱਚੀ ਜਸਲੀਨ ਗੋਮਜ, ਜੋ ਸਪੁੱਤਰੀ ਹੈ ਮਿਸ ਹੈਕਟਰ ਨਵਾਰੋਲ ਅਤੇ ਬੀਬੀ ਸੋਨੀਆ ਸਾਂਚੇਜ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਸਭਾਗ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਉੱਥੇ ਉਹਨਾਂ ਨੂੰ ਮੈਂ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੀ। ਹਾਂਜੀ, ਕੈਮਰਾਮੈਨ ਪਲੀਜ਼, ਆਈ ਫੋਲਡਡ ਹੈਂਡਸ, ਆਈ ਰਿਕੁਐਸਟ ਯੂ ਹੈਵ ਯੂਅਰ ਕੈਮਰਾ ਔਨ ਵਨ ਸਾਈਡ ਲਾਈਕ ਦੈਟ, ਸੋ ਦੈਟ ਮਾਈ ਡਾਇਰੈਕਸ਼ਨ ਇਜ਼ ਟੂ ਦਾ ਕਪਲ, ਐਂਡ ਦਿਸ ਕੈਮਰਾ ਇਜ਼ ਪਲੀਜ਼ ਆਲਸੋ ਮੂਵ ਇਟ ਲਿਟਲ ਬਿਟ, ਸੋ ਦੈਟ ਆਈ ਵਾਂਟ ਟੂ ਅਡਰੈਸ ਦੈਮ। ਥੈਂਕ ਯੂ, ਆਈ ਐਮ ਸੋਰੀ ਫਾਰ ਇੰਟਰਪਸ਼ਨ। ਫਸਟ ਆਫ ਆਲ ਸੋਰੀ, ਮੈਂ ਸ਼ੁਰੂ ਕਰਾਂ ਫਿਰ ਮੁੜ ਕੇ, ਮੈਂ ਪੰਜਾਬੀ ਤੋਂ ਹੁਣ ਇੰਗਲਿਸ਼ ਵੱਲ ਬਸ ਸਵਿਚ ਕਰਨ ਲੱਗਾ। ਇਟਸ ਦ ਬਲੈਸਿੰਗ ਆਫ ਗੁਰੂ ਗ੍ਰੰਥ ਸਾਹਿਬ ਐਂਡ ਗੋਡ ਵਾਹਿਗੁਰੂ ਦੈਟ ਦ ਮੈਰਿਜ ਸੈਰੇਮਨੀ ਆਫ ਹਰਜੋਤ ਸਿੰਘ ਬਲ ਐਂਡ ਜਸਲੀਨ ਗੋਮੇਜ ਵਾਜ ਕੰਪਲੀਟਡ, ਐਂਡ ਐਟ ਦਿਸ ਆਸਪੀਸ਼ੀਅਸ ਓਕੇਜ਼ਨ ਆਈ ਐਮ congratulating the couple, their parents, their relatives, their friends on both sides, and also the guests on both sides. And also, I pray to God to give the married couple a very, very happy married life. One more time, I have to request you, please, those who are taking rounds, can you wait? And make sure that when we are doing the Anand Karj, we do not cross in between the married couple and the Guru Granth Sahib. Please make sure that I am asking you with folded hands. Oh, I was again interrupted. I'm sorry. I apologize. I have to apologize for one thing before I go further, about the name of Jesseline's dad. Because we got it from the record that the applications filled here, we took it from there. So, but I appreciate the gesture of one of my young daughter who came to me telling me that, no, dad's name is Hector Navarro. I appreciate that. Thank you very much for coming and telling me. I appreciate all the time when somebody comes and do the corrections, even though it's not my part, but still I take as an apology. Thank you. So going further, I'm going to address the couple now. You both, by taking four rounds around Guru Granth Sahib, the holy scripture of the Sikhism, you have taken the vows, not speaking, but silently in your mind, to stay together in this life, both of you. So think about that. What a nice and happy moment it is. You are blessed by God to be married, and you got it now. So now you have responsibilities towards each other, towards each other's parents and relatives. So your responsibilities are doubled today. Why? Because now you have to serve not only your side, the parents and the relatives and friends, but the spouse's side also. Respect them and also serve them whenever they need. That will make your life very, very happy. another good thing about that, what our Sikhism also tells us, when you make a mistake, you say, I'm sorry. We say always in Punjabi, it doesn't matter. You are husband or wife. You are both equal partners now. In Sikhism, the status of husband and wife is equal from day one when our religion was started. So think about that you are both now equal partners in life. And be praying to God to give you the strength and all the successes of a married life that will keep your relationship all the time, forever and forever. With that, I'm going to ask our priest, Paisapai Navneet Singh Ji, to Paisap Ji in our language, to honor the couple. Now it's your choice. You want to get this honor by standing or sitting? You have both. You want to stand? Good. That's a good thing. Both are good, but they opted the better one. Thank you.

ਸਭ ਕਿਸ ਤੇਰੇ ਬਸ ਤੇਰਾ ਕਰ ਭਲਾ ਤੇਰੇ ਘਰ ਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾ।

शिष्ट जना

प्रकार की

संत की निंदा नानका बहुत

ਰੋਏ ਜਾਤਾ ਹਿਰਦਾ

Thank you.